Vaheguru, Vaheguru, Vaheguru, Vaheguru, Vaheguru, Vaheguru.

ਮਹਿ ਸਿਮਰਨ ਕਰਿਆ ਸਾਵਿ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈ ਤੇਰਾ ਅੰਤ ਨ ਪਾਰਾ ਮਰਿਆ।

ਪਾਰੰ ਸਭ ਧਿਆਵਹ ਸਭ ਧਿਆਵਹ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਤਾਰਾ।

ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸ ਰਿਆਂ ਦੇ ਹਿਰਦੇ ਤੇ ਵਸਾਉਣਾ ਸਭ

ਕਰਨੇ ਜੇਲਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਜਸਵੀਰ ਸਿੰਘ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ ਸੇਵਕ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ ਰਜਿੰਦਰ ਸਿੰਘ ਭੁਪਿੰਦਰ ਕੌਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਚੜ੍ਹਦੀਆਂ ਕਲਾ ਬਖਸ਼ਣੀਆਂ ਰਜਿੰਦਰ ਸਿੰਘ ਸੁੱਖ ਪ੍ਰੀਤ ਕੌਰ ਸੁਖਰਾਜ ਸਿੰਘ ਤੇ ਨਵਰੀਤ ਕੌਰ ਵੱਲੋਂ ਸੱਚੇ ਪਾਤਸ਼ਾਹ ਜੀਓ ਗੁਰੂ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਜੀ ਸ਼ੁਕਰਾਨੇ ਵਜੋਂ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਆਪ ਜੀਆਂ ਨੇ ਸਮੂਹ ਪਰਿਵਾਰ ਦੇ ਮੇਰਾ ਪ੍ਰਿਆਤ ਰੱਖਣਾ ਚੜ੍ਹਦੀਆਂ ਕਲਾ ਬਖਸ਼ਣੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਇਸ ਵੇਲੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਦਾਰਿਆ ਰਾਜ ਸਾਹਿਬ ਜੀ ਦੇ ਪਾਠ, ਅਰਦਾਸ, ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੋ ਆਪ ਹੁਣ ਸ਼ਾਮਾਂ ਦੇ ਦੀਵਾਨਾਂ ਦੀ ਰਮਤਾ ਹੋ ਰਹੀ ਹੈ, ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜੋ ਕਿ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ 1 ਅਕਤੂਬਰ ਦੇ ਵਿੱਚ ਆ ਰਹੇ ਹਨ, ਸੋ ਇਸ ਸੰਬੰਧ ਵਿੱਚ ਜੋ ਆਪਣੇ ਕੋਲ ਉਚੇਚੇ ਤੌਰ 'ਤੇ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਜੋ 9 ਤਰੀਕ ਤੋਂ ਲੈ ਕੇ 14 ਤਰੀਕ ਤੱਕ ਕਥਾ ਦੀ ਸੇਵਾ ਨਿਭਾ ਰਹੇ ਹਨ, ਸੋ ਸਭ ਸੰਗਤਾਂ ਨੇ ਸਮੇਂ ਦਾ ਲਾਹਾ ਲੈਣਾ ਜੀ। ਦੂਸਰੀ ਬੇਨਤੀ ਹੈ, ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ, ਸੋ ਜਿੱਥੇ ਜਿੱਥੇ ਸੰਗਤਾਂ ਬਾਣੀ ਸਰਵਣ ਕਰਦੀਆਂ ਹਨ, ਨਾਲ ਨਾਲ ਸਹਿਜ ਪਾਠਾਂ ਦੇ ਜਾਪ ਚੱਲ ਰਹੇ ਹਨ, ਜਿੱਥੇ ਸਹਿਜ ਪਾਠਾਂ ਦੀ ਸਮਾਪਤੀ ਹੋਣੀ ਹੈ, ਨਾਲ ਹੀ ਉੱਥੇ ਜੋ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਉਹ ਵੀ ਆਪਣੇ ਨਾਮ ਲਿਖਵਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਪੁਲਚੁੱਕ ਦੀ ਖਿਮਾ ਸਵਾਹ ਹੁਣਾ ਕੇ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗਾਲ ਤੁਸੀਂ ਪ੍ਰਭ ਫੈਲ ਰਹੇ ਹੋ ਅੰਤਰਵਾਸੀ।

ਆਨ ਹਜ ਰੁਣ ਚੁਣ ਘਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਦੀ ਲੜੀਵਾਰ ਵਿਚਾਰ 436 ਅੰਕ ਦੇ ਉੱਤੇ ਆਸਾ ਰਾਗ ਦੇ ਵਿੱਚ ਕਰੀਮੋ ਕਰੀਮ ਰਹੀਮੋ ਰਹੀਮ ਫਹੀਮੋ ਫਹੀਮ ਅਜ਼ੀਮੋ ਅਜ਼ੀਮ ਦਾਨਿਸ਼ ਫਜ਼ੀਰ ਮਕੀਨੋ ਮਕਾਂ ਜ਼ਮੀਨੋ ਜਮਾਂ ਇਲਾਹੀ ਜੋਤ ਨਿਰੰਕਾਰ ਸਰੂਪ ਸਿੱਖ ਧਰਮ ਦੇ ਬਾਨੀ ਪਹਿਲੇ ਪਾਤਸ਼ਾਹ ਆਦਿ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਵੱਲੋਂ ਜੋ ਇਹ ਬਾਣੀ ਸਹਿਜ ਅਵਸਥਾ ਤੇ ਬੈਰਾਗ ਅਵਸਥਾ ਦੇ ਇਲਾਹੀ ਫੁਰਮਾਨ ਨੇ ਸਿੱਖੀ ਦੇ ਵਿੱਚ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਇੱਕ ਆਵਾਜ਼ ਦਿੱਤੀ ਹੈ ਮਜ਼ਹਬ ਤੋਂ ਜਾਤਾਂ ਤੋਂ ਧਰਮਾਂ ਤੋਂ ਉੱਪਰ ਉੱਠ ਕੇ ਜੋ ਹਰ ਮਨੁੱਖ ਦਾ ਫਰਜ਼ ਜੋ ਪਾਉਣਾ ਸੀ ਉਹਨਾਂ ਦੇ ਬਚਨ ਨੇ ਹਾਰ ਕਸੇ ਰਾ ਸੋਹਬ ਤੇ ਛਾਂ ਆਏ ਦੱਸ ਹਰ ਹਰੇਕ ਜਿਹੜਾ ਵੀ ਇਸ ਦੁਨੀਆ ਦੇ ਉੱਤੇ ਹਰ ਕੋਈ ਜਿਹੜਾ ਵੀ ਪੈਦਾ ਹੋਇਆ ਉਹਦਾ ਸਤਿਗੁਰ ਦੀ ਚਰਨ ਸ਼ਰਨ ਵਿੱਚ ਆਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਮੰਜ਼ਲ ਹੈ ਉਹਦੀ ਉਹ ਉਸ ਵਾਹਿਗੁਰੂ ਦੇ ਇਲਾਹੀ ਦਰਬਾਰ ਦੇ ਵਿੱਚ ਪ੍ਰਾਪਤ ਹੋਣੀ ਉਹਦੇ ਬਿਨਾਂ ਪ੍ਰਾਪਤ ਨਹੀਂ ਹੋ ਸਕਦੀ ਉਹਦੇ ਵਕਤ ਸ਼ਾਇਦ ਗਿਆਨ ਵੀ ਨਾ ਹੋ ਸਕਦਾ ਹਰ ਕਸੇ ਰਾਹ ਸੋਹਬ ਤੇ ਛਾਂ ਆਏ ਦਿਸ ਤਾਂ ਜੇ ਅਕਦੇ ਦਿਲ ਗੋਹਰ ਕੁਸ਼ਾਏ ਦਿਸ ਜਿਹੜਾ ਤੇਰਾ ਦਿਲ ਹੈ ਉਹਦੇ ਅੰਦਰ ਜੋ ਕੀਮਤੀ ਮੋਤੀ ਏ ਉਹਦਾ ਭੇਤ ਖੁੱਲ ਜਾਵੇ ਤੈਨੂੰ ਪਤਾ ਲੱਗ ਜਾਵੇ ਜਦੋਂ ਉਹਦਾ ਭੇਤ ਖੁੱਲਿਆ ਫਿਰ ਤੂੰ ਮੰਗਤਾ ਨਹੀਂ ਹੋਏਗਾ ਫਿਰ ਤੂੰ ਚਿੰਤਾ ਵਿੱਚ ਨਹੀਂ ਹੋਏਗਾ ਫਿਰ ਤੂੰ ਉਹਨੂੰ ਵੇਖ ਕੇ ਵਾਹ ਵਾਹ ਹੀ ਕਰੇਗਾ ਜਦੋਂ ਉਹ ਭੇਤ ਖੁੱਲਿਆ ਦਿਲ ਦਾ ਮੋਤੀ ਖੁੱਲਿਆ ਉਦੋਂ ਤੈਨੂੰ ਪਤਾ ਲੱਗਣਾ ਹੈ ਸਾਹਿਬ ਗਾਂ ਜੀਨਾ ਹੀ ਐ ਬੇਖਬਰ ਉਦੋਂ ਤੈਨੂੰ ਪਤਾ ਲੱਗਣਾ ਕਿ ਵਾਹਿਗੁਰੂ ਨੇ ਮੇਰੇ ਅੰਦਰ ਕਿੰਨਾ ਖਜ਼ਾਨਾ ਰੱਖਿਆ ਸੀ ਮੈਂ ਏਡੇ ਖਜ਼ਾਨਿਆਂ ਦਾ ਮਾਲਕ ਸੀ ਲੇਕਿਨ ਅਫਸੋਸ ਲੇਖ ਜਾ ਗੰਜੇ ਆ ਨਾਮ ਬਵਾ ਦਿਖਾਓ ਦੇ ਜੇ ਨਾ ਖੋਇਆ ਤੈਨੂੰ ਅਫਸੋਸ ਤੇਰੇ ਉੱਤੇ ਕਿ ਇੰਨੇ ਖਜ਼ਾਨੇ ਹੁੰਦਿਆਂ ਹੋਇਆ ਤੂੰ ਚਿੰਤਾ ਦੇ ਵਿੱਚ ਝੂਰਿਆਂ ਦੇ ਵਿੱਚ ਈਰਖਾ ਦੇ ਵਿੱਚ ਆਪਣਾ ਜਨਮ ਗਵਾ ਚੱਲਿਆ ਜੇ ਕੈ ਅਜ਼ਾਂ ਗਾਂਜੇ
ਬਾਸ਼ਰ ਅਤਾ ਤੇ ਪਤਾ ਨਹੀਂ ਕਿੰਨਾ ਖਜ਼ਾਨਾ ਵੱਡਾ ਹੈ ਵੀ ਤੇਰੇ ਜਿਹੜਾ ਅੰਦਰ ਖਜ਼ਾਨਾ ਹੈਗਾ। ਕਹਿ ਅਜ਼ਾਂ ਬੇਸ਼ੱਕ ਜਾਬੀ ਤੇਰੀ ਜ਼ਿੰਦਗੀ ਕਾਮਯਾਬ ਨਹੀਂ ਬੇਜਾਬ ਨਹੀਂ ਜੇ ਤੂੰ ਉਸ ਗਾਂਜੇ ਮਤਾ ਦੀ ਸਾਰ ਨਾ ਲਿੱਤੀ। ਇਸ ਵਾਸਤੇ ਜ਼ਰੂਰੀ ਏ ਪਸ ਤੋਰਾ ਲਾਜ਼ਮ ਏ ਬਵਦ ਕੁਲੀਦ ਪਸ ਤੋਰਾ ਤੇਰੇ ਵਾਸਤੇ ਉਸ ਖਜ਼ਾਨੇ ਦੀ ਕੁਲੀਦ ਪੂੰਜੀ ਹਾਸਲ ਕਰਨੀ ਬਹੁਤ ਜ਼ਰੂਰੀ ਏ। ਪੂੰਜੀ ਹੋਏਗੀ ਉਹਨੂੰ ਖੋਲੇਗਾ ਤਾਂ ਬਾ ਬੀਨੀ ਗੰਜ ਖੁਫੀਆ ਰਾਹ ਪਦੀਦ ਜਿਹੜਾ ਉਹ ਖੁਫੀਆ ਰਾਹ ਉਸ ਤਾਲੇ ਦਾ ਖੁੱਲਣਾ ਤੇਰੀ ਪੂੰਜੀ ਦੇ ਨਾਲ ਤੇ ਉਹ ਖਜ਼ਾਨਾ ਵੇਖੇਗਾ। ਕੁਫਲ ਅੰਦਰੂਨ ਬਾ ਕੁਸ਼ਾਂ ਕੁਲੀਦ ਨਾਮ ਹੱਕ ਜਿਹੜਾ ਤੇਰੇ ਅੰਦਰ ਤਾਲਾ ਲੱਗਾ ਹੋਇਆ ਉਹਦੀ ਪੂੰਜੀ ਕੀ ਏ ਉਹ ਸੱਚੇ ਵਾਹਿਗੁਰੂ ਅਕਾਲ ਪੁਰਖ ਦਾ ਨਾਂ। ਉਹ ਨਾਂ ਤੈਨੂੰ ਗੁਰੂ ਕੋਲੋਂ ਮਿਲਣਾ ਹੈ। ਜਦੋਂ ਗੁਰੂ ਕੋਲ ਪੂੰਜੀ ਲਈ ਤੂੰ ਉਹਨੂੰ ਖੋਲਿਆ ਅੱਜ ਕੇ ਤਾਬੇ ਗੰਜ ਮਖਵੀ ਸਭ ਉਹ ਸਾਰਾ ਖਜ਼ਾਨਾ ਤੇਰੀ ਤਾਬਿਆ ਚ ਹੋ ਜਾਣਾ ਹੈ। ਲੇਕਿਨ ਉਸ ਵਾਸਤੇ ਅਸੀਂ ਬਹੁਤ ਘੱਟ ਆਖੇ ਗੁਰੂ ਕੋਲੋਂ ਮੰਗ ਕਰਦੇ। ਜਦੋਂ ਅਸੀਂ ਤੁਰਦੇ ਹਾਂ ਗੁਰੂ ਕੋਲ ਆਉਣ ਨੂੰ ਇਹਨੂੰ ਕਹਿੰਦੇ ਜਹਾਦੇ ਅਖਤਰ। ਇਹਦਾ ਅਗਲਾ ਹੈ ਜਹਾਦੇ ਅਕਬਰ ਕਿ ਦਾਤਿਆ ਮੈਨੂੰ ਉਹ ਬਖਸ਼ਿਸ਼ ਕਰਦੇ ਉਹ ਅਵਸਥਾ ਦੇ ਜੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਮਾਣੀ ਉਹਦੇ ਤੋਂ ਬਿਨਾਂ ਕਿਸੇ ਨੇ ਅਨਹਦ ਦੀ ਗੱਲ ਨਹੀਂ ਕੀਤੀ। ਕਈ ਵਾਰੀ ਅਸੀਂ ਜਦੋਂ ਗੁਰੂ ਕੀ ਬਾਣੀ ਚ ਕੋਈ ਫੁਰਮਾਨ ਆ ਜਾਵੇ ਜਿਹੜਾ ਕਿ ਕਿਸੇ ਗਿਣਤੀ ਤੱਕ ਨਹੀਂ ਸੀਮਤ ਹੋਵੇ ਅਸੀਂ ਸਮਝ ਲੈਂਦੇ ਹਾਂ ਖਰੇ ਇਹ ਗੁਰੂ ਨਾਨਕ ਸਾਹਿਬ ਨੂੰ ਸਹਿਮਤ ਰਹਿਣੀ। ਜਿਵੇਂ ਚਾਰ ਖਾਣੀਆਂ ਨੇ ਅੰਡਰ ਜੇਲਜ ਸੇਤਜ ਉਤਪੁਜ ਇਹ ਸਾਡੀ ਫਿਲਾਸਫੀ ਨਹੀਂ। ਸਾਡੀ ਫਿਲਾਸਫੀ ਏ ਕੇਤੀਆ ਖਾਣੀ ਕੇਤੀਆ ਬਾਣੀ। ਜਿਵੇਂ ਛੰਦ ਕੱਲ ਜ਼ਿਕਰ ਕੀਤਾ ਸੀ ਕਿ 84 ਲੱਖ ਜੋਨ ਨਹੀਂ ਸਾਡੀ ਫਿਲਾਸਫੀ ਨਹੀਂ। ਸਾਡੀ ਫਿਲਾਸਫੀ ਸਾਡੇ ਧਰਮ ਦੀ ਏ ਅਸੰਖਾਂ ਜੂਨੀਆਂ। ਸਿੱਖੀ ਜਿਹੜੀ ਏ ਉਹ ਅਨਹੱਦ ਦੀ ਏ ਜਿਹਦੀ ਹੱਦ ਨਹੀਂ ਕੱਢੀ ਜਾ ਸਕਦੀ। ਤੇ ਸਹਿਜ ਜੀ ਕਹਿੰਦੇ ਇਸ ਵਾਸਤੇ ਤੇਰੇ ਅੰਦਰ ਅਨਹਦੋ ਅਨਹਦ ਜਿਹੜਾ ਉਹ ਵਾਹਿਗੁਰੂ ਆਪ ਹੱਦਾਂ ਤੋਂ ਬਾਹਰ ਹੈ। ਇਸੇ ਹੈ ਸਿੱਖ ਦੀ ਧਰਮ ਦੀ ਫਿਲਾਸਫੀ ਉਹ ਕਿਸੇ ਦੇਸ਼ ਦੀ ਵੰਡ ਤੱਕ ਸੀਮਤ ਨਹੀਂ ਕਿਸੇ ਮਜ਼ਹਬ ਦੀ ਵੰਡ ਤੱਕ ਸੀਮਤ ਨਹੀਂ। ਤੇ ਸਿੱਖ ਉਹ ਅਵਸਥਾ ਗੁਰੂ ਨਾਨਕ ਹੈ ਅਨਹੱਦ ਜਿਹਦੀ ਹੱਦ ਨਾ ਹੋਵੇ। ਨਿਤਨੇਮ ਅਸੀਂ ਸਵੇਰ ਨੂੰ ਕਰਦੇ ਹਾਂ ਉਹ ਨਿਤਨੇਮ ਕਰਨ ਦਾ ਮਤਲਬ ਇਹ ਆ ਕਿ ਨਿਤਨੇਮ ਕਰਦਿਆਂ ਕਰਦਿਆਂ ਸਾਡੀ ਜ਼ਿੰਦਗੀ ਨਿਤਨੇਮ ਬਣ ਗਈ ਵੀ ਇੱਕ ਦਿਨ ਇਹੋ ਜਿਹਾ ਸਮਾਂ ਆਵੇ। ਉਹ ਨਾਮ ਤੇਰੇ ਕੋਲੋਂ ਟੁੱਟੇ ਹੀ ਨਾ। ਇੱਕ ਵਚਨ ਹੈ ਸਤਿਗੁਰ ਸਾਹਿਬ ਜੀ ਦਾ ਸ਼ੁਭ ਚਿੰਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ। ਇੱਕ ਤੇ ਜਿਹੜੀ ਮੇਰੀ ਚਿਤਵ

ਬੇ ਅੰਤ ਜਿਹਦਾ ਅੰਤ ਨਾ ਕੱਢਿਆ ਜਾਵੇ, ਜਿਹੜੀ ਉਹ ਝੁਣਕਾਰ ਹੈ, ਜਿਹੜੀ ਉਹ ਬੇਅੰਤ ਹੈ, ਜਿਹੜੀ ਉਹ ਟੁੱਟਦੀ ਨਹੀਂ, ਤੁਸੀਂ ਕਿਰਪਾ ਕਰਕੇ ਸਾਨੂੰ ਉਹ ਬਖਸ਼ ਦਿਓ, ਉਹ ਜਿਹੜਾ ਤੈਨੂੰ ਦਿਖਾ ਦੇਵੇ ਉਹਨੂੰ ਸਤਿਗੁਰ ਮੰਨ ਲਓ, ਜਿਹੜਾ ਤੈਨੂੰ ਉੱਥੇ ਪਹੁੰਚਾ ਦੇਵੇ ਉਹਨੂੰ ਸਤਿਗੁਰ ਮੰਨੀ, ਜਿਹੜਾ ਤੈਨੂੰ ਉੱਥੇ ਨਹੀਂ ਪਹੁੰਚਾ ਸਕਦਾ ਯਾਦ ਰੱਖੀ ਉਹਨੂੰ ਸਤਿਗੁਰ ਨੇ ਕਿਹਾ ਜਾ ਸਕਦਾ। ਸਾਹਿਬ ਜੀ ਦਾ ਇੱਕ ਪ੍ਰਮਾਣ ਹੈ, ਘਰ ਮੈਂ ਘਰ ਦਿਖਾਏ ਦੇ ਸਤਿਗੁਰ ਪੁਰਖ ਸੁਜਾਣ, ਕਿ ਤੈਨੂੰ ਇਸ ਘਰ ਦੇ ਵਿੱਚ ਉਹ ਘਰ ਦਿਖਾ ਦੇਵੇ, ਉਹ ਸਤਿਗੁਰ ਉਹ ਪੁਰਖ ਸੁਜਾਣ, ਉਸ ਘਰ ਦੇ ਵਿੱਚ ਤਾਰ ਘੋਰ ਬਜੰਤਰ ਤਾਂ ਸਾਚ ਤਖ਼ਤ ਸੁਲਤਾਨ, ਉੱਥੇ ਇਲਾਹੀ ਨਾਦ ਵੱਜਦਾ ਹੈ ਜਿਹਦਾ ਇੰਨਾ ਰਸ ਏ ਕਿ ਉਸ ਰਸ ਨੂੰ ਟੁੱਟਦਾ ਨਹੀਂ ਹੈਗਾ, ਉਸ ਰਸ ਤੋਂ ਬਾਅਦ ਕਿਸੇ ਰਸ ਦੀ ਚਾਹਣਾ ਨਹੀਂ ਰਹਿੰਦੀ। ਉਲਟ ਕਮਲ ਅੰਮ੍ਰਿਤ ਭਰਿਆ ਇਹੋ ਮਨ ਕਿਤੇ ਨਾ ਜਾਏ, ਹੁਣੇ ਮਨ ਟਿਕਦਾ ਨਹੀਂ ਹੈਗਾ, ਹੁਣ ਤੇ ਮਨ ਨੇ ਜਪਜੀ ਸਾਹਿਬ ਕਰਦਾ ਕਿਸੇ ਹੋਰ ਪਾਸੇ ਦੌੜ ਜਾਂਦਾ ਹੈ। ਸਤਿਗੁਰ ਜੀ ਮੇਰੇ ਤੇ ਉਹ ਕਿਰਪਾ ਕਰ ਦਿਓ ਕਿ ਮੇਰਾ ਮਨ ਜਿਹੜਾ ਹੈ ਹੁਣ ਉੱਥੇ ਰਹੇ। ਉਲਟ ਕਮਲ ਅੰਮ੍ਰਿਤ ਭਰਿਆ ਇਹੋ ਮਨ ਕਤੋਂ ਨਾ ਜਾਏ, ਅਜੱਪਾ ਜਾਪ ਨਾ ਵਿਸਰੇ ਆਦ ਜੁਗਾਦ ਸਮਾਏ, ਕਿ ਜਿਹੜਾ ਤੇਰਾ ਉਹ ਇੱਕ ਰਸ ਝੁਨਕਾਰ ਹੈਗੀ ਜੱਪਾ ਜਾਪ, ਉਹ ਮੈਨੂੰ ਕਦੇ ਨਾ ਵਿਸਰੇ। ਜਦੋਂ ਉਹ ਤੇਰੀ ਅਵਸਥਾ ਹੋ ਗਈ ਉਦੋਂ ਇਹ ਯਾਦ ਰੱਖੀ ਤੇਰੀਆਂ ਅੱਖਾਂ ਬੜੀਆਂ ਪਵਿੱਤਰ ਹੋਣਗੀਆਂ, ਤੇਰੀ ਜਵਾਨ ਬੜੀ ਪਵਿੱਤਰ ਹੋਵੇਗੀ, ਤੇਰੇ ਕੰਨ ਬੜੇ ਪਵਿੱਤਰ ਹੋਣਗੇ, ਤੇਰੇ ਕੋਲ ਤੂੰ ਇੱਕ ਇਹੋ ਜਿਹੀਆਂ ਸੈਨਾ ਦਾ ਮਾਲਕ, ਇਹੋ ਜਿਹੀ ਫੌਜ ਹੋਏਗੀ। ਸਾਹਿਬ ਜੀ ਨੇ ਇੱਕ ਸੂਈਆਂ 'ਚ ਬਿਆਨ ਕੀਤਾ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀ ਕਵਲ ਨੈਣ। ਕਮਲ ਦਾ ਫੁੱਲ ਨਾਲ ਗੁਰੂ ਕੇ ਚਰਨਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ, ਲੇਕਿਨ ਕਮਲ ਦੇ ਫੁੱਲ ਦਾ ਇੱਕ ਪੱਖ ਹੈ ਕਿ ਕਮਲ ਦਾ ਫੁੱਲ ਚਿੱਕੜ ਚ ਪੈਦਾ ਹੁੰਦਾ ਹੈ, ਹਨੇਰੀਆਂ ਆਉਂਦੀਆਂ, ਝੁਕਦਾ ਹੈ ਉਹਨੂੰ ਚਿੱਕੜ ਲੱਗਦਾ ਹੈ, ਉੱਪਰ ਉੱਠਦਾ ਚਿੱਕੜ ਛੱਡਦਾ ਨਰੇਪ ਹੈ, ਚਿੱਕੜ ਚ ਪੈਦਾ ਹੈ ਸੰਸਾਰ ਦੇ ਵਿੱਚ ਸਭ ਕੁਛ। ਤੇ ਜਦੋਂ ਤੂੰ ਗੁਰੂ ਨਾਨਕ ਸਾਹਿਬ ਦੇ ਦਿੱਤੇ ਹੋਏ ਉਪਦੇਸ਼ ਨਾਲ ਗੁਰੂ ਨਾਨਕ ਦੀ ਮੱਤ ਲੈਣਾ ਆਪਣੀ ਮੱਤ ਨੂੰ ਛੱਡ ਕੇ, ਉਦੋਂ ਫਿਰ ਤੇਰੀਆਂ ਅੱਖਾਂ ਵਿਜਣੀਆਂ ਨੇ, ਉਹ ਨਿਰਲੇਪ ਹੋ ਜਾਂਦੀਆਂ ਨੇ। ਕਵਲ ਨੈਣ ਮਧੁਰ ਬੈਣ, ਮਧੁਰ ਮਿੱਠਾ, ਉਹ ਵਾਹਿਗੁਰੂ ਮਿੱਠਾ ਬੋਲਦਾ ਉੱਥੇ ਪਹੁੰਚਿਆ ਹੋਇਆ, ਤੂੰ ਵੀ ਕੌੜਾ ਨਹੀਂ ਬੋਲਦਾ, ਤੂੰ ਵੀ ਉੱਥੇ ਮਿੱਠਾ ਬੋਲਦਾ। ਕੋਟ ਸੈਣ ਸੋਭ ਜਾ ਕੇ ਕਹਿਤ ਮਾਂ ਜਸੋਦ ਸਿਸੇ ਦਹੀਂ ਭਾਤ ਖਾਏ, ਜਿੱਥੇ ਤੂੰ ਕਹਿੰਦਾ ਹੈ ਕਿ ਕ੍ਰਿਸ਼ਨ ਜੀ ਬੜੀ ਵੱਡੀ ਸੈਨਾ ਦੇ ਮਾਲਕ ਸੀ, ਉਹਨਾਂ ਨੇ ਏਡੀ ਵੱਡੀ ਸੈਨਾ ਦੇ ਨਾਲ ਕੌਰਵਾਂ ਨੂੰ ਦੁਰਯੋਧਨ ਨੂੰ ਹਰਾਤਾ, ਫਿਰ ਤੂੰ ਏਡੇ ਵੱਡੀ ਸੈਨਾ ਦਾ ਮਾਲਕ ਹੋਵੇਗਾ ਕਿ ਜਿਹੜੀ ਸੈਨਾ ਜਿਹੜੀ ਤਾਕਤ ਕ੍ਰਿਸ਼ਨ ਜੀ ਕੋਲ ਸੀ ਤੇਰੇ ਕੋਲ ਉਹ ਜਿਹਾ ਕਰੋੜਾਂ ਸੈਨਾ ਹੋਣਗੀਆਂ ਜਿਹੜੀਆਂ ਕਿ ਤੈਨੂੰ ਜ਼ਿੰਦਗੀ ਦੀ ਬਾਜ਼ੀ ਹਾਰ ਨਹੀਂ ਦੇਣਗੀਆਂ। ਲੇਕਿਨ ਤੂੰ ਮੰਗ ਉਹ ਮੰਗੇ ਕਿ ਵਾਹਿਗੁਰੂ ਤੇਰਾ ਨਾਮ ਜਿਹੜਾ ਮੈਥੋਂ ਟੁੱਟੇ ਨਾ। ਉਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਤੋਂ ਨਾ ਜਾਏ, ਅਜੱਪਾ ਜਾਪ ਨਾ ਵੀ

ਉੱਥੇ ਆਦ ਜੁਗਾਦ ਸਮਾਏ। ਹੁਣ ਉੱਥੇ ਮਿਲੇਗਾ ਕੌਣ? ਸਭੇ ਸਖੀਆਂ ਪੰਚੇ ਮਿਲੇ, ਗੁਰਮੁਖ ਨਿਜ ਕਰਵਾਸ, ਪੰਚ ਗੁਰਮੁਖ ਅਵਸਥਾ। ਇੱਕ ਹੈਗਾ ਗੁਰਮੁਖ ਪੰਥ ਦਾ ਰਸਤਾ ਪਕੜਨਾ, ਗੁਰਮੁਖ ਪੰਥ ਨੂੰ ਖਾਲਸਾ ਪੰਥ ਆਖਿਆ, ਗੁਰਮੁਖ ਪੰਥ ਨੂੰ ਹੀ ਨਿਰਮਲ ਪੰਥ ਆਖਿਆ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਗੁਰਮੁਖ ਪੰਥ ਨੂੰ ਹੀ ਸਿੱਖ ਪੰਥ ਆਖਿਆ। ਸਾਡੇ ਪੰਥ ਦੇ ਚਾਰ ਤੇ ਪੰਥ ਕੀ ਹੈ? ਰਸਤਾ। ਜਿੱਦਣ ਅਸੀਂ ਗੁਰੂ ਨਾਨਕ ਦੀ ਸਿੱਖੀ ਧਾਰਨ ਕਰਦੇ ਹਾਂ ਉਦਣ ਅਸੀਂ ਉਸ ਪੰਥ ਵਿੱਚ ਸ਼ਾਮਲ ਹੋਏ, ਲੇਕਿਨ ਗੁਰਮੁਖ ਬਣੇ ਨਹੀਂ। ਰਸਤਾ ਗੁਰਮੁਖ ਚਾਹੀਦਾ ਅਸੀਂ ਪਕੜਨਾ ਕੀਤਾ ਹੈ, ਤੇ ਜਦੋਂ ਉੱਥੇ ਪਹੁੰਚਦੇ ਹਾਂ ਉਦੋਂ ਮਿਲਾਪ ਕਿਹਦੇ ਨਾਲ ਹੁੰਦਾ ਹੈ? ਉਹ ਗੁਰਮੁਖ। ਕਈ ਵਾਰੀ ਜਦੋਂ ਇਲਾਹੀ ਬਾਣੀ ਵਿਚਾਰੋ, ਭਾਈ ਨੰਦ ਲਾਲ ਦੀ ਬਾਣੀ ਵਿਚਾਰੋ, ਭਾਈ ਗੁਰਦਾਸ ਦੀ ਬਾਣੀ ਵਿਚਾਰੋ, ਤੇ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਸਰੀਰ ਕਰਕੇ ਆਪਸ ਚ ਨਹੀਂ ਮਿਲੇ, ਲੇਕਿਨ ਉਹਨਾਂ ਦੀ ਭਾਈ ਗੁਰਦਾਸ ਦੀ ਬਾਣੀ ਦਾ ਭੇਦ ਜਿਹੜਾ ਹੈ ਉਹ ਭਾਈ ਨੰਦ ਲਾਲ ਜੀ ਖੋਲਦੇ ਆ, ਭਾਈ ਨੰਦ ਲਾਲ ਦੀ ਬਾਣੀ ਦਾ ਭੇਦ ਭਾਈ ਗੁਰਦਾਸ ਜੀ ਖੋਲਦੇ ਆ, ਤੇ ਉਹ ਦੋਹਾਂ ਦੇ ਸ਼ਬਦ ਜਿਹੜੇ ਆ ਸਤਿਗੁਰ ਸਾਹਿਬ ਜੀ ਦੀ ਇਲਾਹੀ ਬਾਣੀ ਦਾ ਭੇਦ ਖੋਲਦੇ। ਇੱਕ ਸ਼ਲੋਕ ਹੈ ਸਾਡਾ, ਫਰਮਾਨ ਹੈ, ਬੰਦਨਾ ਹਰ ਬੰਦਨਾ ਗੋਪਾਲ ਰਾਏ। ਹੁਣ ਜੇ ਅਸੀਂ ਕਹੀ ਆਪਣੀ ਬੁੱਧੀ ਨਾਲ ਦੇ ਅਰਥ ਹੋਣਗੇ, ਲੇਕਿਨ ਜੇ ਕਿਤੇ ਭਾਈ ਗੁਰਦਾਸ ਜੀ ਕੋਲੋਂ, ਭਾਈ ਨੰਦ ਲਾਲ ਜੀ ਕੋਲੋਂ ਇਹਦੇ ਅਰਥ ਲਾਂਗੇ ਤੇ ਉਹ ਬਾ ਕਮਾਲ ਉਦੋਂ ਪਤਾ ਲੱਗੂ ਸਾਨੂੰ ਵੀ ਸਾਨੂੰ ਤੇ ਇਸ ਚੀਜ਼ ਦਾ ਪਤਾ ਹੀ ਨਹੀਂ ਸੀ ਹੈਗਾ। ਸਭੇ ਸਖੀਆਂ ਪੰਚੇ ਮਿਲੇ, ਉੱਥੇ ਸਰੀਰ ਨਹੀਂ ਜਿਹੜਾ ਸਾਡੇ ਅੰਦਰ ਸੂਖਮ ਸਰੀਰ ਹੈ, ਉਹਨਾਂ ਦਾ ਮਿਲਾਪ, ਫਿਰ ਉਹਨਾਂ ਦਾ ਵਾਸਾ ਉਸ ਘਰ ਦੇ ਵਿੱਚ ਜਿੱਥੇ ਉਹਦਾ ਇਲਾਹੀ ਨਾਮ ਦੀ ਤਾਰ ਟੁੱਟਦੀ ਨਹੀਂ। ਸਭੇ ਸਖੀਆਂ ਪੰਚੇ ਮਿਲੇ, ਗੁਰਮੁਖ ਨਿਜ ਘਰ ਵਾਸ। ਵੈਸੇ ਇਸ ਵਿਚਾਰ ਨੂੰ ਸਾਈਂ ਬੁੱਲੇ ਸ਼ਾਹ ਫਕੀਰ ਨੇ ਵੀ ਲਿਖਿਆ ਹੈ। ਉਸਨੇ ਲਿਖਿਆ, ਮੰਨਣਾ ਮੰਨਣੇ ਪਾਈ ਪੀਂਗ ਤੇ ਝੂਟਣ ਦੋ ਜਣੀਆਂ। ਹੁਣ ਪੀਂਗ ਮਨ ਹੁੰਦਾ ਝੂਟਦਾ, ਮਨ ਦੇ ਵਿੱਚ ਕੀ ਹੈ? ਆਸ਼ਾ ਦੇ ਤ੍ਰਿਸ਼ਨਾ। ਸਾਡੀਆਂ ਆਸ਼ਾ ਤ੍ਰਿਸ਼ਨਾ ਜਿਹੜੀਆਂ ਨੇ ਉਹ ਹੀ ਨਹੀਂ ਮੁੱਕਦੀਆਂ ਪਈਆਂ। ਮੰਨਣੇ ਪਾਈ ਪੀਂਗ ਝੂਟਣ ਦੋ ਜਣੀਆਂ, ਉਹ ਕਹਿੰਦਾ ਮੁਰਸ਼ਦ ਮੇਰੇ ਧੱਕਾ ਦਿੱਤਾ ਡਿੱਗੀਆਂ ਸੱਤ ਜਣੀਆਂ। ਆਸ਼ਾ ਤ੍ਰਿਸ਼ਨਾ, ਕਾਮ ਕ੍ਰੋਧ ਲੋ ਮੋਹ ਹੰਕਾਰ ਦਾ ਰੱਬ ਡਿੱਗਾ ਖੂਹ ਵਿੱਚ, ਕੱਢੇ ਨੌ ਜਣੀਆਂ। ਵੀ ਰੱਬ ਸੰਸਾਰ ਕੂਪ ਅੰਧ ਗਹੇਰਾ, ਰੱਬ ਸੰਸਾਰ ਦੇ ਵਿੱਚ, ਸੰਸਾਰ ਤੋਂ ਬਾਹਰ ਨਹੀਂ। ਉਹ ਲੋਕ ਅਣਜਾਣ ਸੀ ਜਿਨ੍ਹਾਂ ਨੇ ਕਿਹਾ ਵੀ ਘਰ ਛੱਡ ਕੇ ਜੰਗਲਾਂ ਚਲਾ ਜਾ, ਰੱਬ ਜੰਗਲਾਂ ਚ ਮਿਲੇਗਾ। ਸਿੱਖੀ ਨੇ ਰਿਜੈਕਟ ਕਰਤਾ, ਕਿਹਾ ਨਹੀਂ, ਆਪਣੇ ਘਰ ਪਾਤਸ਼ਾਹ ਬਣ ਕੇ ਬੈਠ, ਤੈਨੂੰ ਘਰ ਵਿੱਚੋਂ ਹੀ ਮਿਲੇਗਾ। ਜਦੋਂ ਤੂੰ ਆਪਣੇ ਜਿਹੜੇ ਨੌ ਦੁਆਰੇ ਆ ਇਹ ਦੁਨੀਆਂ ਨੂੰ ਮੋੜ ਲੇ, ਤੇ ਦੁਨੀਆਂ ਨੂੰ ਤਾਂ ਮੁੜਨੇ ਆ ਜੇ ਤੇਰੇ ਕੋਲ ਉਹਦਾ ਨਾਮ ਹੋਇਆ, ਤੇ ਉਹਦੇ ਨਾਂ ਦੇ ਨਾਲ ਜੁੜਦਾ ਹੋਇਆ, ਫਿਰ ਤੇਰੀਆਂ ਅੱਖਾਂ ਕਿਸੇ ਨੂੰ ਮਾੜਾ ਨਹੀਂ ਵੇਖਣਗੀਆਂ, ਫਿਰ ਤੇਰੇ ਕੰਨ ਮਾੜਾ ਨਹੀਂ ਸੁਣਨਗੇ, ਤੇਰੀ ਜ਼ਬਾਨ ਮਾੜਾ ਨਹੀਂ ਬੋਲੇਗੀ, ਤੇ ਉਸ ਵੇਲੇ ਤੇਰਾ ਮਿਲਾਪ ਉਹਨਾਂ ਰੂਹਾਂ ਨਾਲ ਹੋਏਗਾ ਜਿਹੜੀਆਂ ਉੱਥੇ ਪਹੁੰਚ ਗਈਆਂ। ਰੱਬ ਡਿੱਗਾ ਖੂਹ ਵਿੱਚ, ਕੱਢੇ ਨੌ ਜਣੀਆਂ, ਬੁੱਲੇ ਸ਼ਾਹ ਮੈਂ ਕੰਢੇ ਲਗਾ ਤੇ ਮਿਲੀਆਂ ਖੁਦਾ ਜਣੀਆਂ। ਉੱਥੇ ਕੇਵਲ ਜਿਹੜੇ ਰੱਬ ਦੇ ਪਿਆਰੇ ਆ ਉਹ ਮਿਲਣਗੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਉਸ ਅਵਸਥਾ ਨੂੰ ਬਿਆਨ ਕਰਦੇ ਆ ਕਿ ਅਨ ਹਦੋ ਅਨ ਹਦ, ਜਿਹੜਾ ਵਾਹਿਗੁਰੂ ਅਕਾਲ ਪੁਰਖ ਦੀ ਕੋਈ ਹੱਦ ਨਹੀਂ, ਉਹ ਵਾਜੇ ਵੱਜਣਗੇ। ਆਪਾਂ ਆਨੰਦ ਸਾਹਿਬ ਵਾਜੇ ਪੰਚ ਤੇ ਘਰ ਸੁਭਾਗ ਹੈ, ਉਹ ਘਰ ਸ੍ਰੇਸ਼ਟ ਭਾਗਾਂ ਵਾਲਾ ਹੋ ਗਿਆ,
ਉਹ ਹਿਰਦਾ ਘਰ ਸ੍ਰੇਸ਼ਟ ਭਾਗਾ ਵਾਲਾ ਹੋ ਗਿਆ ਹੈ, ਜਿਸ ਘਰ ਦੇ ਵਿੱਚ ਉਹਦਾ ਇਲਾਹੀ ਵਾਜਾ ਜਿਹੜਾ ਹੈ ਉਹ ਵੱਜਣ ਲੱਗ ਪਿਆ ਵੇ। ਸਾਹਿਬ ਜੀ ਕਹਿੰਦੇ ਇਸ ਵਾਸਤੇ ਅਨ ਹਦੋ ਅਨ ਹਦ ਵਾਜੇ ਰੁੰਚ ਨੂੰ ਘਾਰੇ ਰਾਮ, ਕਿਹਦੇ ਰਾਮ ਦੇ, ਰਮੇ ਹੋਏ ਰਾਮ ਦੇ। ਮੇਰਾ ਮਨੋ ਮੇਰਾ ਮਨ ਪਿਆਰਾ ਸਤਿਗੁਰ ਅਲੱਖ ਲਿਖਾਇਆ। ਜਿਹੜਾ ਮੇਰਾ ਮਨ ਸੀਗਾ ਇਹ ਨਹੀਂ ਜਾਣ ਸਕਦਾ, ਮੇਰੇ ਮਨ ਨੂੰ ਗੁਰੂ ਨੇ ਇਹ ਗਿਆਨ ਦਿੱਤਾ ਹੈ। ਹੁਣ ਮਨ ਜਿਹੜਾ ਹੈ ਨਾ ਇਹਨੂੰ ਸਾਧਨਾ ਬੜਾ ਔਖਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਮਨ ਨੂੰ ਸੈਂਕੀਏ ਨਾਲ ਤਰਜੀਹ ਦਿੱਤੀ ਹੈ, ਤੇ ਸੈਂਕੀਆ ਏਡਾ ਭੈੜਾ ਹੈ ਕਿ ਤਨਕ ਮਾਤਰ ਜਵਾਨ ਤੇ ਲੱਗ ਜਾਵੇ ਤੇ ਉਹਦਾ ਸਰੀਰ ਫੁੱਟ ਜਾਂਦਾ, ਉਹਦਾ ਇਲਾਜ ਕੋਈ ਨਹੀਂ। ਉਹਨਾਂ ਦੀਵੇ ਦੀ ਬਲਦੀ ਲਾਟ ਜਿਹੜੀ ਹੈ ਉਹ ਕਦੀ ਟਿਕਦੀ ਨਹੀਂ, ਹਿੱਲੀ ਜਾਂਦੀ ਹੈ, ਉਹਦੇ ਨਾਲ ਤਸ਼ਬੀਹ ਦਿੱਤੀ ਹੈ। ਪਾਰਾ ਜਿਹੜਾ ਹੈ ਉਹ ਫੜਿਆ ਨਹੀਂ ਜਾ ਸਕਦਾ, ਖਰਲ ਵਿੱਚ ਪਾ ਲਓ, ਚਿਮਟੀ ਲੈ ਲਓ, ਤੁਸੀਂ ਉਹਨੂੰ ਚਿਮਟੀ ਚ ਕਰੋਗੇ ਟੁੱਟ ਕੇ ਦੋ ਟੁੱਟੇ ਹੋ ਜਾਏਗਾ, ਗਾਂਹ ਫੜੋਗੇ ਚਾਰ ਹੋ ਜਾਏਗਾ, ਉਹ ਫੜਿਆ ਨਹੀਂ ਜਾਂਦਾ। ਤੇ ਤਸ਼ਬੀਹ ਦਿੱਤੀ ਇਸ ਮਨ ਨੂੰ ਪਾਰੇ ਦੇ ਨਾਲ, ਜਿਹੜਾ ਕਿਸੇ ਚੀਜ਼ ਨਾਲ ਫੜਿਆ ਨਹੀਂ ਜਾਂਦਾ, ਇਹ ਮਨ ਵੀ ਦੁਨੀਆ ਦੀ ਕਿਸੇ ਚੀਜ਼ ਨਾਲ ਫੜਿਆ ਨਹੀਂ ਜਾਂਦਾ। ਤੇ ਪਾਰਾ ਮਾਰਨ ਵਾਲੇ ਜਿਹੜੇ ਆ ਨਾ ਉਹ ਦੋ ਤਰੀਕੇ ਵਰਤਦੇ ਆ, ਜਾਂ ਤਾਂ ਉਹਦੇ ਲੜਾਈ ਕਰਦੇ ਆ ਜਾਂ ਫਿਰ ਉਹਨੂੰ ਅੱਗ ਵਿੱਚ ਪਾਉਂਦੇ ਆ। ਜਿਹੜੇ ਲੜਾਈ ਕਰਦੇ ਆ, ਜੇ ਕੋਈ ਆਖੇ ਕਿ ਮੈਂ ਘੰਟਾ ਦੋ ਘੰਟਾ ਇੱਕ ਦਿਨ ਲੜਾਈ ਕੀਤੀ ਏ, ਇਹ ਪਾਰਾ ਮਰ ਜਾਵੇ, ਦੁਹਾਈ ਰੱਬ ਦੀ ਨਹੀਂ, ਜੇ ਕੋਈ ਖਾ ਲੇਗਾ ਤਾਂ ਕੁੜ ਕੁੜ ਕੇ ਮਰ ਜਾਏਗਾ, ਉਹਦਾ ਬਚਾਅ ਨਹੀਂ ਹੋਏ। ਲੇਕਿਨ ਕੀ ਕਰਦਾ ਹਕੀਮ, ਹਕੀਮ ਆਪਣੇ ਸਾਰੇ ਪਰਿਵਾਰ ਨੂੰ ਲਾ ਦਿੰਦਾ ਹੈ ਕਿ ਜਿਹਨੂੰ ਟਾਈਮ ਲੱਗੇ, ਮੈਂ ਆ ਖਰਲ ਵਿੱਚ ਪਾਰਾ ਪਾਤਾ ਉੱਤੇ ਉਹਦੇ ਗੰਧਕ ਪਾਉਂਦੇ ਆ, ਇਹ ਗੰਧਕ ਪਾ ਕੇ ਜਿਹਨੂੰ ਟਾਈਮ ਲੱਗੇ ਉਹ ਪਰਿਵਾਰ ਹੀ ਰਗੜੀ ਜਾਓ ਰਗੜੀ ਜਾਓ। ਜਦੋਂ ਉਹ ਲਗਾਤਾਰ ਰਗੜਦੇ ਆ ਤੇ ਇੱਕ ਦਿਨ ਇਹੋ ਜਿਹਾ ਆਉਂਦਾ ਹੈ ਕਿ ਪਾਰੇ ਦਾ ਆਪਣਾ ਰੂਪ ਮਿਟ ਜਾਂਦਾ ਹੈ, ਉਹ ਗੰਧਕ ਦਾ ਰੂਪ ਹੋ ਜਾਂਦਾ ਹੈ। ਉਹੀ ਪਾਰਾ ਜਿਹੜਾ ਮਾਰਿਆ ਹੋਇਆ ਉਹਨੂੰ ਡੱਕੇ ਤੇ ਪਾ ਕੇ ਹਕੀਮ ਦਿੰਦਾ ਹੈ ਵੀ ਆਹਲਾ ਇਹ ਤੇਰੇ ਛੱਤੀ ਰੋਗ ਕੱਟੇਗਾ। ਤੇ ਭਾਈ ਗੁਰਦਾਸ ਜੀ ਕਹਿੰਦੇ ਆ ਜੈਸੇ ਕਾਚੋ ਪਾਰੋ ਮਹਾਂ ਬਿਖਮ, ਜਿਵੇਂ ਪਾਰਾ ਕੱਚਾ ਹੈ ਬੜਾ ਬਿਖਮ ਬੜਾ ਦੁੱਖ ਦੇਣਾ, ਖਾਇਓ ਨਾ ਜਾਏ, ਉਹਨੂੰ ਖਾਣਾ ਵੀ ਔਖਾ ਹੈ। ਮਾਰੇ ਨਿਹ ਕਲੰਕ ਹੋਏ ਕਲੰਕਨ ਮਟਾਵੀ, ਲੇਕਿਨ ਕਹਿੰਦੇ ਉਹਨੂੰ ਮਾਰ ਲਵੇ ਤੇ ਉਹ ਆਪ ਨਿਹ ਕਲੰਕ ਹੋ ਜਾਂਦਾ ਹੈ ਤੇ ਦੂਜਿਆਂ ਦੇ ਕਲੰਕ ਮਟਾ ਦਿੰਦਾ। ਮਨ ਪਾਰਾ ਹੈ, ਸਰੀਰ ਖਰਲੇ, ਗੰਧਕ ਗੁਰੂ ਕੀ ਬਾਣੀ ਨਾਮ ਹੈ, ਉਹ ਇਹਦੇ ਵਿੱਚ ਪਾ ਕੇ ਇਹਨੂੰ ਦਿਨ ਰਾਤ ਰਗੜੀ ਜਾਵੇ ਤੇ ਫਿਰ ਇਹ ਮਨ ਉਸ ਪਾਸੇ ਨੂੰ ਹੁੰਦਾ ਹੈ। ਤੇ ਜੇ ਇਸ ਮਨ ਦੇ ਵਿੱਚ ਗੁਰੂ ਕੀ ਬਾਣੀ ਗੰਧਕ ਨਾ ਪਾਈ ਤੇ ਸਾਹਿਬ ਜੀ ਕਹਿੰਦੇ ਆਖੇ ਇਹ ਮਨ ਟਿਕ ਜਾਵੇ, ਨਹੀਂ ਟਿਕ ਸਕਦਾ, ਇਹ ਮਨ ਮੰਜ਼ਿਲ ਤੇ ਪਹੁੰਚ ਜੇ ਨਹੀਂ ਪਹੁੰਚ ਸਕਦਾ। ਤੈਸੇ ਮਨ ਸ਼ਬਦ ਵਿਚਾਰ ਮਾਰ, ਜਿਵੇਂ ਉਹ ਪਾਰਾ ਮਾਰਿਆ ਹੈ ਇਵੇਂ ਇਸ ਮਨ ਨੂੰ ਸ਼ਬਦ ਦੀ ਵਿਚਾਰ ਦੇ ਵਿੱਚ ਪਾ। ਜੋ ਤੂੰ ਸ਼ਬਦ ਦੀ ਵਿਚਾਰ ਚ ਪਾਏਗਾ, ਜੇ ਇਹਨੂੰ ਸ਼ਬਦ ਦੀ ਵਿਚਾਰ ਚ ਨਹੀਂ ਪਾਇਆ ਤੇ ਯਾਦ ਰੱਖੀ ਤੇਰਾ ਮਨ ਜਿਹੜਾ ਹੈ ਉਹ ਧਨ ਦੌਲਤ ਇਕੱਠੇ ਕਰਨ। ਹੁਣ ਸਾਡਾ ਕੀ ਹਾਲ ਹੈ, ਸਾਡਾ ਮਨ ਆਪਣੇ ਕਿਉਂ ਨਹੀਂ ਟਿਕਦੇ ਹੈਗੇ ਕਿ ਅਸੀਂ ਵੀ ਅੱਧੀ ਰਾਤ ਤੱਕ ਫੇਸਬੁੱਕ ਵੇਖੀ, ਅੰਮ੍ਰਿਤ ਵੇਲੇ ਉੱਠੇ ਕੋਈ ਨਹੀਂ, ਤੇ ਫਿਰ ਨਾ ਪਤਾ ਕੀ ਕਹਿਣਗੇ, ਕਹਿਣਗੇ ਵੀਕ ਨਹੀਂ ਚੰਗੀ ਹੋਈ। ਕਿਉਂਕਿ ਅਸੀਂ ਕਹਿਣ ਵਾਲੇ ਇੱਥੋਂ ਜਿਹੜੇ ਪ੍ਰਚਾਰ ਕਰਨ ਵਾਲੇ ਆ ਉਹਨਾਂ ਕੋਲ ਇਸ ਮਨ ਨੂੰ ਰਗੜਨ ਦਾ ਸਮਾਂ, ਮਨ ਨੂੰ ਰਗੜਦੇ ਸਮੇਂ ਤੇ ਅਸੀਂ ਫੇਸਬੁੱਕਾਂ ਵੇਖਦੇ ਫਿਰਦੇ ਹਾਂ,
ਤੇ ਦੂਜੇ ਨੂੰ ਕੀ ਕਹਾਂਗੇ, ਤੈਸੇ ਮਨ ਸ਼ਬਦ ਵਿਚਾਰ ਮਾਰ। ਜਦੋਂ ਤੂੰ ਸ਼ਬਦ ਵਿਚਾਰ ਮਾਰਿਆ, ਯਾਦ ਰੱਖੀ ਪਰ ਉਪਕਾਰੀ ਹੋਏ। ਹੁਣ ਤੇਰਾ ਮਨ ਜਿਹੜਾ ਪਰ ਉਪਕਾਰੀ ਹੋ ਜਾਏਗਾ, ਹੁਣ ਇਹਦੀ ਨੀਅਤ ਲੁੱਟਣ ਦੀ ਨਹੀਂ ਹੋਏਗੀ, ਇਹਦੀ ਨੀਅਤ ਪਰ ਉਪਕਾਰ ਕਰਨ ਦੀ ਹੋਏਗੀ। ਪਰ ਉਪਕਾਰੀ ਹੋਏ ਵਿਕਾਰ ਨ ਮਟਾਵੀ। ਤੇਰੇ ਅੰਦਰੋਂ ਵਿਕਾਰ ਮਿਟ ਗਏ, ਫਿਰ ਤੇਰੇ ਕਵਲ ਨੈਣ ਜੇ ਤੇਰੇ ਨਾਲ ਨੇ, ਨੈਣ ਨੇ ਉਹ ਪਵਿੱਤਰ ਹੋ ਜਾਣਗੇ। ਇਹ ਵੀ ਨਹੀਂ ਕਿ ਚੰਗਾ ਬੰਦਾ ਆਵੇ, ਕੋਈ ਪਾਪੀ ਹੋਵੇ ਉਹ ਆਵੇ। ਅਦਮ ਅਸਾਦ ਸਾਧ ਸੰਗ, ਅਦਮ ਨੀਚ ਨੂੰ ਕਹਿੰਦੇ, ਕਿ ਨੀਚ ਬੰਦਾ ਆਵੇ ਕੋਈ ਇੱਥੇ, ਤੇ ਨੀਚ ਬੰਦਾ ਆ ਕੇ, ਪਾਪੀ ਬੰਦਾ ਆ ਕੇ ਉਹ ਇਸ ਬਾਣੀ ਦੇ ਨਾਲ ਲੱਗ ਜਾਵੇ, ਇਹਨਾਂ ਨਾਲ ਜੁੜ ਜਾਵੇ, ਤੇ ਉਹਦਾ ਚਿੱਤ ਤੈਸੇ ਚਿੱਤ ਚੰਚਲ ਭਰਮਤ ਚਤੁਰ ਕੁੰਟ ਚਰਨ ਕਮਲ ਸੁਖ ਸੰਪਟ ਸਮਾਵੀ। ਤੇਰਾ ਮਨ ਉੱਥੇ ਆਤਮਕ ਸੁਖ ਹੀ ਸਮਾ ਜਾਏਗਾ। ਜਦੋਂ ਤੇਰਾ ਮਨ ਉੱਥੇ ਸਮਾਇਆ, ਉਦੋਂ ਫਿਰ ਤੇਰਾ ਮਨ ਵੀ ਆਖੇਗਾ ਕਿ ਮੈਂ ਹੁਣ ਉਹਨੂੰ ਹੀ ਗਾਵਾਂਗਾ, ਮੈਂ ਉਹਦਾ ਹੀ ਨਾਂ ਲਾਂਗਾ। ਤੇਰਾ ਫਿਰ ਦੁਨੀਆਂ ਵੱਲੇ ਖਿਆਲ ਜਿਹੜਾ ਉਹ ਨਹੀਂ ਹੋਏਗਾ, ਰਹੇਗਾ ਦੁਨੀਆਂ ਦੇ ਵਿੱਚ, ਦੁਨੀਆਂ ਚ ਰਹਿੰਦਾ ਹੋਇਆ ਦੁਨੀਆਂ ਤੋਂ ਨਿਰਲੇਪ ਹੋਏਗਾ। ਕਬੀਰ ਸਾਹਿਬ ਨੂੰ ਵੀ ਇਹ ਪ੍ਰਾਪਤ ਹੋਇਆ। ਕਬੀਰ ਸਾਹਿਬ ਦਾ ਪ੍ਰਮਾਣ ਹੈ, ਹਮ ਕੂਕਰ ਤੇਰੇ ਦਰਬਾਰ, ਭੌਂਕੇ ਆਗੇ ਬਦਨ ਪਸਾਰ। ਦਾਤਿਆ ਮੈਂ ਤੇਰੀ ਦਰ ਦਾ ਕੂਕਰ ਹੋ ਗਿਆ। ਕੁੱਤਾ ਜਿਹੜਾ ਨਾ ਉੱਚੀ ਭੌਂਕਦਾ ਹੈ, ਕਬੀਰ ਸਾਹਿਬ ਕਹਿੰਦੇ ਮੈਂ ਤੇਰਾ ਹੁੱਕਾ ਬਹੁਤ ਉੱਚੀ ਦੇ ਰਿਹਾ। ਪੂਰਵ ਜਨਮ ਹਮ ਤੁਮਰੇ ਸੇਵਕ, ਕਬੀਰ ਸਾਹਿਬ ਕਹਿੰਦੇ ਮੈਨੂੰ ਗਿਆਨ ਹੋ ਗਿਆ ਕਿ ਜਿੰਨੇ ਜਨਮ ਮੇਰੇ ਪਹਿਲਾਂ ਬੀਤੇ ਆ, ਉਹਨਾਂ ਜਨਮਾਂ ਚ ਮੈਂ ਤੇਰਾ ਸੇਵਕ ਸੀ, ਪਰ ਮੈਂ ਤੇਰੇ ਤੱਕ ਪਹੁੰਚ ਨਹੀਂ ਸਕਿਆ। ਅਬ ਤੋਂ ਮਿਟਿਆ ਨਾ ਜਾਈ, ਹੁਣ ਕਹਿੰਦੇ ਐ ਜਨਮ ਮੇਰਾ ਸਫਲ ਹੋਇਆ ਹੈ, ਐਸ ਜਨਮ ਚ ਮੈਨੂੰ ਤੇਰਾ ਨਾਂ ਜਿਹੜਾ ਮਿਲ ਗਿਆ, ਜਿੱਥੇ ਮੈਂ ਪਹੁੰਚਣਾ ਸੀ ਉੱਥੇ ਤੂੰ ਲੈ ਗਿਆ ਮੈਨੂੰ। ਦਾਗੇ ਹੋਏ ਸੁਰਨ ਮੈਂ ਜੂਝੇ, ਕਿਉਂਕਿ ਮੈਂ ਤੇਰੇ ਦਿਲ ਦਾ ਦਾਗਿਆ ਹੋਇਆ ਕੁੱਕਰਾਂ। ਬਿਨ ਦਾਗੇ ਭੱਗ ਜਾਈ, ਜਿਹੜੇ ਦਾਗੇ ਨਹੀਂ ਹੈਗੇ ਉਹ ਨਹੀਂ ਟਿਕ ਸਕਦੇ। ਸਾਧੂ ਹੋਏ ਸੋ ਭਗਤ ਪਛਾਣੇ, ਹਰ ਰਹੇ ਖਜ਼ਾਨੇ ਪਾਈ। ਕੋਈ ਸਾਧਨਾ ਸਾਧੀ ਹੋਵੇ ਉਹਨੂੰ ਗਿਆਨ, ਉਹ ਆਪਣੇ ਖਜ਼ਾਨਿਆਂ ਸੰਭਾਲ ਸੰਭਾਲ ਰੱਖਦਾ ਹੈ, ਤੇ ਕਹਿੰਦੇ ਕੇਵਲ ਸੰਭਾਲ ਕੇ ਰੱਖਦਾ, ਕਹਿੰਦਾ ਮੈਂ ਵੰਡਦਿਆਂ ਜਿੰਨਾ ਵੰਡਦਿਆਂ ਓਨਾ ਹੀ ਫਾਇਦਾ ਹੈ। ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ, ਉਹ ਕਹਾ ਇਹ ਸੰਸਾਰ ਕੋਠੇ ਦੇ ਵਿੱਚ ਮੇਰਾ ਸਰੀਰ ਕੋਠੀ ਏ, ਹੁਣ ਉਹ ਪਰਮ ਕੋਠੀ ਜਿੱਥੇ ਮੈਂ ਆਤਮ ਮੰਨਣਾ ਉੱਥੇ ਪਹੁੰਚਣਾ। ਗੁਰਦੀਨੀ ਬਸ਼ਟ ਕਬੀਰ ਕੋ, ਕਹਿੰਦੇ ਉਸ ਵਾਹਿਗੁਰੂ ਨੇ ਗੁਰਦੇ ਰਾਰੇ ਨੂੰ ਸਿਹਾਰੀਏ, ਗੁਰੂ ਨੇ ਗੁਰੂ ਜੋਤ ਏ ਮੈਨੂੰ ਵਸਤੂ ਦਿੱਤੀ। ਉਹ ਕਬੀਰ ਸਾਹਿਬ ਆ ਵਸਤੂ ਨੂੰ ਸੰਭਾਲ ਲਾ। ਕਬੀਰ ਦੀ ਸੰਸਾਰ ਕੋ, ਕਬੀਰ ਸਾਹਿਬ ਕਹਿੰਦੇ ਏਡਾ ਅਟੁੱਟ ਖਜ਼ਾਨਾ ਸੀ, ਮੈਂ ਕਿਹਾ ਮੈਂ ਸੰਸਾਰ ਨੂੰ ਵੰਡ ਲਿਆ, ਹੁਣ ਵੰਡਣ ਦੇ ਜਦੋਂ ਆਇਆ ਉਹ ਕਹਿੰਦਾ ਭਾਈ ਦੇ ਰਿਹਾ। ਲੀਨੀ ਜਿਸ ਜਿਸ ਦੇ ਸੱਸੇ ਨੂੰ ਔਂਕੜ ਏ ਇੱਥੇ ਵਿਸ਼ਰਾਮ ਲਾਉਣਾ ਪਊ। ਜੇ ਵਿਸ਼ਰਾਮ ਅਸੀਂ ਇਹ ਸਹੀ ਨਾ ਲਾਈਏ ਤੇ ਇਹਦੇ ਅਰਥ ਗਲਤ ਹੋਣਗੇ। ਲੀਨੀ ਜਿਸ ਮਸਤਕ ਭਾਗ, ਉਹਦੇ ਮੱਥੇ ਦੇ ਭਾਗ ਬਣ ਗਏ। ਪਰ ਜੇ ਗੁਰਬਾਣੀ ਵਿਆਕਰਨ ਨੂੰ ਛੱਡ ਕੇ ਵਿਸਰਾਵੇ, ਲੀਨੀ ਜਿਸ ਮਸਤਕ ਭਾਗ, ਜਿਹਦੇ ਭਾਗਾਂ ਹੀ ਉਹਨੂੰ ਮਿਲ ਗਈ, ਫਿਰ ਸਾਡਾ ਦੋਸ਼ ਕੋਈ ਦੋਸ਼ ਰੱਬ ਦਾ ਆਇਆ, ਉਹਨੇ ਸਾਨੂੰ ਦਿੱਤੀ ਨਹੀਂ। ਅਸੀਂ ਇਸੇ ਕਰਕੇ ਕਈ ਗੱਲਾਂ ਇਹੋ ਜਿਹੀਆਂ ਕਰਦੇ ਹਾਂ ਕਿ ਵੇਖੋ ਜੀ ਮੇਰੇ ਕਰਮ ਹੀ ਨਹੀਂ ਸੀ ਹੈਗੇ। ਨਹੀਂ, ਕਬੀਰ ਸਾਹਿਬ ਕਹਿੰਦੇ ਮੈਂ ਦੇ ਰਿਹਾ ਤੈਨੂੰ ਉਹ ਵਸਤੂ
ਕਿ ਤੇਰੇ ਕੋਲੋਂ ਨਾਮ ਦੀ ਤਾਰ ਟੁੱਟੇ ਨਾ, ਤੂੰ ਦਿਨ ਰਾਤ ਕੋਈ ਨਾ ਕੋਈ ਸ਼ਬਦ ਪੜ੍ਹਦਾ ਰਹੇ, ਉਹਦਾ ਨਾਂ ਲੈਂਦਾ ਰਹੇ। ਲੀਨੀ ਜਿਸ ਕਬੀਰ ਸਾਹਿਬ ਜਿਸਨੇ ਲੈ ਲਈ ਮਸਤਕ ਭਾਗ, ਉਹਦੇ ਮੱਥੇ ਦੇ ਭਾਗ ਬਣ ਗਏ ਅੰਮ੍ਰਿਤ ਰਸ ਤੇ ਸਪਾਇਆ, ਉਹਨੇ ਅੰਮ੍ਰਿਤ ਰਸ ਪਾ ਲਿਆ ਜੀ। ਉਹਦੇ ਵਾਜੇ ਚੁਣਕਾਰ, ਉਹਦੇ ਨੈਣ ਕਮਲ ਨਿਰਲੇਪ ਹੋ ਗਏ ਆ। ਫਿਰ ਤਾਂ ਕਾ ਸੁਹਾਗ, ਉਹ ਫਿਰ ਘਰ ਵੱਜਣਾ ਫਿਰ ਘਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸੁਆਰੇ। ਉਹ ਉੱਥੇ ਪਹੁੰਚ ਗਿਆ, ਸਭੇ ਸਿੱਖੀਆਂ ਪੰਚੇ ਮਿਲੇ, ਗੁਰਮੁਖ ਨਿਜ ਘਰਦਾਸ। ਉਹ ਉੱਥੇ ਪਹੁੰਚਿਆ, ਕਬੀਰ ਸਾਹਿਬ ਕਹਿੰਦੇ ਉਹ ਤੇ ਮਨ ਨੂੰ, ਸਾਹਿਬ ਜੀ ਕਹਿੰਦੇ ਮੇਰਾ ਮਨ ਰਾਤਾ ਲਾਲ ਪਿਆਰੇ ਰਾਮ। ਹੁਣ ਮੇਰਾ ਮਨ ਜਦੋਂ ਮੈਂ ਉਹਦੇ ਨਾਮ ਨਾਲ ਆਇਆ ਤੇ ਮੇਰਾ ਮਨ ਉਹਦੇ ਨਾਮ ਰੰਗਿਆ ਗਿਆ, ਹੁਣ ਆਖੇ ਮੈਂ ਰੰਗ ਲਾ ਦਿਆਂ, ਕਹਿੰਦੇ ਨੀ ਹੁਣ ਰੰਗ ਨਹੀਂ ਲੱਗਦਾ ਹੈਗਾ। ਨੀ ਉਹ ਵਾਹਿਗੁਰੂ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ, ਮੇਰਾ ਮਨ ਹੁਣ ਅਨ ਦਿਨ ਰਾਤਾ ਮਨ ਬੈ ਰਾਗੀ ਸੁਨ ਮੰਡਲ ਘਰ ਪਾਇਆ। ਅਨ ਦਿਨ ਲਗਾਤਾਰ ਰਤਿਆ ਗਿਆ, ਬਰਾਗੀ ਹੋ ਗਿਆ। ਕੁਝ ਅਲਫਾਜ਼ ਨੇ ਸਾਡੇ ਉਹ ਹਿੰਦੂ ਮਤ ਦੇ ਤੇ ਸਾਡੇ ਅਲਫਾਜ਼ ਇੱਕ ਨੇ, ਇੱਕ ਅਰਥ ਵੱਖਰਾ। ਜਿਵੇਂ ਸਾਡਾ ਜੱਤ, ਸਾਡੇ ਘਰ ਜੱਤ ਦਾ ਅਰਥ ਹੈਗਾ ਹੈ ਵੀ ਆਪਣਾ ਆਚਰਣ ਬੜਾ ਉੱਚਾ ਰੱਖਣਾ। ਲੇਕਿਨ ਹਿੰਦੂ ਮਤ ਦੀ ਜੱਤ ਦਾ ਅਰਥ ਹੈ ਕਿ ਤੁਸੀਂ ਵਿਆਹ ਨਹੀਂ ਕਰਾਉਣਾ, ਗ੍ਰਿਸ਼ਤ ਆਸ਼ਰਮ ਚ ਨਹੀਂ ਜਾਣਾ। ਸਾਡਾ ਗ੍ਰਿਸ਼ਤ ਧਰਮ ਹੈ, ਉਹਨਾਂ ਦਾ ਗ੍ਰਿਸ਼ਤ ਆਸ਼ਰਮ ਹੈ। ਇਵੇਂ ਸਾਡੇ ਘਰ ਚ ਬਰਾਤ ਕੀ ਏ, ਮਨ ਬਰਾਗ ਪਿਆ ਦਰਸ਼ਨ ਦੇਖਣੇ ਕਾ ਚਾਓ। ਹੁਣ ਉਹਨਾਂ ਦਾ ਬਰਾਗ ਕੀ ਸੀਗਾ ਕਿ ਘਰ ਛੱਡ ਜਾ, ਜੰਗਲ ਚਲਾ ਜਾ। ਤੇ ਬਹੁਤ ਵੱਡਾ ਹੀਰੋ ਹੈ, ਬੜਾ ਸਤਿਕਾਰ ਜੋ ਗੁਰੂ ਕਾ ਪਿਆਰਾ ਸਿੱਖ ਹੈ, ਸਿੱਖ ਕੌਮ ਦਾ ਪਹਿਲਾ ਬੇਤਾਜ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ। ਬੰਦਾ ਸਿੰਘ ਬਹਾਦਰ ਪਹਿਲਾ ਮਾਧੋਦਾਸ ਬਰਾਗੀ ਸੀ, ਲਕਸ਼ਮਣ ਦੇਵ ਸੀ ਤੇ ਉਹਦਾ ਨਾਂ ਰੱਖ ਦਿੱਤਾ ਵੀ ਮਾਧੋਦਾਸ ਬਰਾਗੀ। ਬੜੇ ਜੰਤਰ ਮੰਤਰ ਪੜ੍ਹੇ ਉਹਨੇ, ਬੜੀਆਂ ਵਿਦਿਆ ਸਿੱਖੀਆਂ। ਲੇਕਿਨ ਬਰਾਗੀ ਕਿਹੋ ਜਿਹਾ ਸੀਗਾ ਕਿ ਲੋਕਾਂ ਦਾ ਮਜ਼ਾਕ ਉਡਾਉਂਦਾ ਸੀਗਾ। ਦਾਦੂ ਦੁਆਰੇ ਮਹੰਤ ਜੈਤ ਰਾਮ ਨੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੂੰ ਆਖਿਆ ਕਿੱਧਰ ਜਾਣਾ, ਕਹੇ ਦੱਖਣ ਨੂੰ, ਕਹਿੰਦੇ ਇੱਕ ਥਾਂ ਤੇ ਨਾ ਜਾਇਓ। ਨੇ ਕਿਉਂ? ਕਹਿੰਦੇ ਉੱਥੇ ਇੱਕ ਮਾਧੋਦਾਸ ਬਰਾਗੀ, ਮੈਂ ਗਿਆ ਸੀ, ਕਹਿੰਦੇ ਉਹਨੇ ਮੈਨੂੰ ਪਲੰਘ ਤੇ ਬਿਠਾਇਆ, ਮੈਂ ਤੇ ਸਮਝਿਆ ਸੀ ਉਸ ਆਦਰ ਕਰਿਓ, ਫੁੱਤੋ ਦੁਸ਼ਟ ਉਹ ਮਸ਼ਕਰੀ ਭਰਿਓ, ਪੁੰਨ ਦਿਓ ਲਟਕ ਉਲਟਾਏ, ਹੱਸ ਹੱਸ ਲਟਲਟ ਪਾਏ। ਹੁਣ ਉਹ ਬਰਾਗੀ ਜਿਹੜਾ ਹੈ ਘਰ ਛੱਡ ਗਿਆ, ਰੱਬ ਲੱਭਣਾ ਹੈ, ਪਰ ਰੱਬ ਕਿੱਥੋਂ ਲੱਭਣਾ ਹੀ ਉੱਚਾ, ਰੱਬ ਦੇ ਪਿਆਰਿਆਂ ਦਾ ਮਸ਼ਕਰੀਆਂ ਉਡਾਣ ਲੱਗ ਪਿਆ। ਤੇ ਕਲਗੀਧਰ ਪਾਤਸ਼ਾਹ ਕਹਿੰਦੇ ਨਹੀਂ, ਹੁਣ ਮਹੰਤ ਜੈਤ ਰਾਮ ਦੀ ਗੱਲ ਬਣਨੀ, ਹੁਣ ਜਾਵਾਂਗਾ ਉੱਥੇ। ਜਦੋਂ ਗਏ ਸਤਿਗੁਰ ਸਾਹਿਬ ਜੀ ਉਸੇ ਪਲੰਗ ਦੇ ਉੱਤੇ ਚੜ ਕੇ ਬੈਠੇ, ਉਹਨੇ ਆਪਣੇ ਵੀਰਾਂ ਨੂੰ ਕਿਹਾ ਵੀ ਜ਼ੋਰ ਲਾਓ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਲੰਗ ਉਲਟਾ ਕੇ ਸਿੱਟ ਲਓ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਤੀਰ ਨੱਪਿਆ, ਇੱਕ ਉਂਗਲ ਵੀ ਪਲੰਗ ਨਹੀਂ ਹੁੰਦੀ। ਫਿਰ ਉਹ ਜਿਹੜੇ ਵੀਰ ਬੜੇ ਮਹਾਨ ਮੰਨੇ ਹੋਏ ਆ, ਉਹ ਸਿੱਖਣ ਵੱਲ ਹੋਏ। ਸਿੱਖ ਫਿਰੇ ਜਾ ਵੀਰਨ ਤੇ, ਤਬ ਉਨ ਸਮਝ ਆਏ ਇਹ ਪੂਰੇ ਹੈ ਸਤਿਗੁਰੂ, ਇਨ ਸਿੱਖਣ ਸਮ ਹਮ ਨਾਹੀਂ। ਫਿਰ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਸਾਹਮਣੇ ਝੁਕਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਛਿਆ ਸੀਗਾ

ਕਿ ਰੱਬ ਦੇ ਪਿਆਰਿਆਂ ਦੀਆਂ ਨੌ ਨਿਸ਼ਾਨੀਆਂ ਹੁੰਦੀਆਂ ਨੇ ਬਰਾਗ ਵਿੱਚ ਹੁੰਦੇ ਨੇ। ਆਹੋ ਸਰਦੋ, ਉਹ ਠੰਡੇ ਹੋ ਕੇ ਭਰਦੇ ਆ। ਰੰਗ ਜਰਦੋ, ਬਰਾਗ ਦੇ ਵਿੱਚ ਉਹਨਾਂ ਦਾ ਰੰਗ ਪੀਲਾ ਪੈ ਜਾਂਦਾ। ਚਸ਼ਮ ਤਾਰ, ਉਹ ਵਿਛੋੜਾ ਮਹਿਸੂਸ ਕਰਦੇ, ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਗਦੇ ਆ। ਕੰਮ ਗੁਫਤਨੋ, ਉਹ ਬੋਲਦੇ ਘੱਟ ਨੇ। ਕੰਮ ਖੁਰਦਨੋ, ਉਹ ਖਾਂਦੇ ਘੱਟ ਨੇ। ਖੁਆਬਸ਼ ਹਰਾਮ, ਉਹਨਾਂ ਦੀ ਨੀਂਦ ਉੱਡ ਜਾਇਆ ਕਰਦੀ ਉਹ ਪਿਆਰੇ ਯਾਦ ਵਿੱਚ। ਬੇਕਰਾਰੀ, ਉਹ ਅਸ਼ਾਂਤ ਰਹਿੰਦੇ ਨੇ ਕਿ ਸ਼ਾਂਤੀ ਤਾਂ ਹੋਏਗੀ ਉਹ ਮਿਲੇਗਾ, ਜਿਵੇਂ ਸਤਿਗੁਰ ਸਾਹਿਬ ਜੀ ਨੇ ਬਾਰਾਂ ਮਾਂ ਚ ਵੈਸਾਖ ਧੀਨ ਕਿਉਂ ਵਾਢੀਆ ਜਿੰਨਾ ਪ੍ਰੇਮ ਵਸੋ। ਬੇਕਰਾਰੀ, ਇੰਤਜ਼ਾਰੀ, ਉਹ ਕਦੀ ਉਹਦੀ ਆਸ ਤੋਂ ਨਿਰਾਸ਼ ਨਹੀਂ ਹੁੰਦੇ, ਕਹਿੰਦੇ ਨੀ ਬੈਠੇ ਆ ਉਡੀਕ ਚ ਆਏਗਾ ਇੱਕ ਦਿਨ। ਬੇਕਰਾਰੀ, ਇੰਤਜ਼ਾਰੀ, ਦਸਤ ਸਾਰ, ਉਹ ਸਿਰ ਨੀਵਾ ਕਰਦੇ ਆ, ਉਹ ਵਿਰਾਗੀ ਏ। ਸਾਹਿਬ ਜੀ ਕਹਿੰਦੇ ਜਦੋਂ ਵਿਰਾਗੀ ਹੋਇਆ ਉਹਦਾ ਮਨ ਦਿਨ ਰਾਤ ਉੱਠਿਆ, ਸੁਨ ਮੰਡਲ ਘਰ ਪਾਇਆ। ਵਿਰਾਗ ਦੇ ਵਿੱਚੋਂ ਹੀ ਉਹ ਆਕਾਸ਼, ਉਹ ਅਫੁਰ ਅਵਸਥਾ। ਤੀਜੀ ਲਾਂ ਜਿਹੜੀ ਏ ਉਹ ਵਿਰਾਗ ਦੀ ਏ, ਚੌਥੀ ਲਾਂ ਜਿਹੜੀ ਏ ਉਹ ਸਹਿਜ ਅਵਸਥਾ ਦੀ ਏ। ਅਸਲ ਚ ਕੇਵਲ ਚਾਰ ਫੇਰਿਆਂ ਤੱਕ ਸੀਮਤ ਨਹੀਂ, ਉਹ ਚਾਰ ਪੌੜੀਆਂ ਨੇ, ਚਾਰ ਸਟੈਪ ਨੇ ਵਾਹਿਗੁਰੂ ਅਕਾਲ ਪੁਰਖ ਤੱਕ ਪਹੁੰਚਣ ਦੇ, ਕਿ ਉਹ ਸੁਨ ਮੰਡਲ ਜਿੱਥੇ ਜਾ ਕੇ ਭਾਈ ਗੁਰਦਾਸ ਜੀ ਨੇ ਉਹਦੇ ਕਵਿਤ ਬਿਆਨ ਕੀਤੇ ਹੋਏ ਆ ਵੀ ਉੱਥੇ ਜਾ ਕੇ ਕੋਈ ਆਵਾਜ਼ ਨਹੀਂ, ਉੱਥੇ ਕੋਈ ਦ੍ਰਿਸ਼ ਨਹੀਂ, ਉੱਥੇ ਕੋਈ ਬਿਸਮਾਜ ਨਹੀਂ, ਉਹ ਕੇਵਲ ਤੇ ਕੇਵਲ ਉਹਦੇ ਵਿੱਚ ਸਮਾ ਜਾਂਦਾ। ਉਹ ਘਰ ਪਾਇਆ ਆਦਿ ਪੁਰਖ ਅਪਰੰਪਰ ਪਿਆਰਾ। ਭਾਈ ਗੁਰਦਾਸ ਜੀ ਨੇ ਤੇ ਭਾਈ ਨੰਦ ਲਾਲ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਆਦਿ ਪੁਰਖ ਆਖਿਆ। ਆਦਿ ਸ਼ਬਦ ਸਾਡੇ ਘਰ ਸਿਰਫ ਤਿੰਨ ਥਾਂ ਤੇ ਵਰਤਿਆ ਗਿਆ, ਇੱਕ ਤੇ ਅਪਰ ਆਦਿ ਪੁਰਖ ਅਪਰੰਪਰ ਵਾਹਿਗੁਰੂ ਅਕਾਲ ਪੁਰਖ। ਸਤਿਗੁਰ ਸਾਹਿਬ ਜੀ ਦਾ ਜੋ ਅੱਜ ਗੁਰੀ ਤੇ ਬਰਾਜਮਾਨ ਨੇ, ਇਹ ਨਾਂ ਆਪਾਂ ਅਧੂਰਾ ਲੈਂਦੇ ਹਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ। ਹਕੀਕਤ ਤੇ ਤੁਸੀਂ ਪੜ੍ਹੋਗੇ ਤੇ ਲਿਖਿਆ ਹੋਏਗਾ ਪਹਿਲਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ, ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੂੰ ਭਾਈ ਨੰਦ ਲਾਲ ਜੀ ਨੇ ਆਖਿਆ ਕਿ ਉਹ ਆਦਿ ਪੁਰਖ ਨੇ। ਜੇ ਪੇਸ਼ੀਨੀਆਂ ਪੇਸ਼ਤਰ ਆਮਦਾ ਬਾ ਕਦਰ ਬੇਸ਼ਤਰ ਆਮਦਾ, ਕਹਿੰਦੇ ਕੋਈ ਨਹੀਂ ਸੀ ਹੈਗਾ ਉਦੋਂ, ਕੋਈ ਸੰਸਾਰ ਨਹੀਂ ਸੀ ਹੈਗਾ, ਕੋਈ ਧਰਤੀ ਨਹੀਂ ਸੀਗਾ, ਜਿੰਨੇ ਦੁਨੀਆਂ ਤੇ ਆਏ ਇਸ ਦੁਨੀਆਂ ਤੋਂ ਪਹਿਲਾਂ, ਕਹਿੰਦੇ ਗੁਰੂ ਨਾਨਕ ਸੀ। ਤੇ ਭਾਈ ਗੁਰਦਾਸ ਜੀ ਕਹਿੰਦੇ ਅਗੰਮ ਅਪਾਰ ਅਨੰਤ ਗੁਰ, ਜੇ ਗੁਰੂ ਨਾਨਕ ਸਾਹਿਬ ਅਗੰਮ ਨੇ ਉਹਨਾਂ ਤੱਕ ਕਹੇ ਦੀ ਪਹੁੰਚ ਨਹੀਂ ਹੁੰਦੀ। ਗੁਰੂ ਨਾਨਕ ਸਾਹਿਬ ਅਪਾਰ ਨੇ, ਉਹਨਾਂ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਗੁਰੂ ਨਾਨਕ ਸਾਹਿਬ ਅਨੰਤ ਨੇ, ਅਨੰਤ ਬੇਅੰਤ, ਉਹਦਾ ਅੰਤ ਨਹੀਂ ਪਾਇਆ ਸਕਦਾ। ਅਗੰਮ ਅਪਾਰ ਅਨੰਤ ਗੁਰ ਅਬ ਗਤ, ਸਾਨੂੰ ਗਤਿਆ ਦੀ ਲੋੜ ਏ। ਗੁਰੂ ਨਾਨਕ ਸਾਹਿਬ ਗਤਿਆ ਗਤ ਬਖਸ਼ਣ ਵਾਲੇ ਆ, ਉਹਨਾਂ ਨੂੰ ਗਤ ਦੀ ਲੋੜ ਨਹੀਂ। ਅਲੱਖ ਅਭੇਵ, ਉਹ ਅਲੱਖ ਨੇ, ਜਾਣਿਆ ਨਹੀਂ ਜਾ ਸਕਦਾ। ਕੋਈ ਆਖੇ ਕਿ ਮੈਂ ਗੁਰੂ ਨਾਨਕ ਨੂੰ ਜਾਣ ਲਿਆ, ਇੱਕ ਵਿਦਵਾਨ ਸੱਜਣ ਕਹਿਣ ਲੱਗਾ ਮੈਂ ਕਿਤਾਬ ਲਿਖ ਰਿਹਾ। ਮੈਂ ਕੀ ਲਿਖਿਆ, ਨਾਂ ਕੀ ਏ? ਕਹਿੰਦੇ ਗੁਰੂ ਨਾਨਕ ਇਹੋ ਜਿਹਾ ਸੀ। ਮੈਂ ਉਹਦੇ ਦੇ ਚਰਨਾਂ ਹੀ ਧੂੜ ਦੀ ਜਾਣਕਾਰੀ ਨਹੀਂ ਹੋ ਸਕਦੀ, ਤੇ ਗੁਰੂ ਨਾਨਕ ਨੂੰ ਕਿੱਥੋਂ ਜਾਣ ਲੱਗਾ? ਬਹੁਤ ਵੱਡਾ ਵਿਦਵਾਨ ਏ। ਗੁਰੂ ਨਾਨਕ ਦੇ ਚਰਨਾਂ ਦੀ ਇੱਕ ਕਿਣਕਾ ਦਾ ਭਾਈ ਗੁਰੂ ਅਹਿਲੇ ਚਰਨਾਂ ਵਿੱਚ ਅੱਧੇ ਅੱਖਰ ਲੱਗੇ ਹੋਏ ਆ, ਉਹਦਾ ਭੇਤ ਨਹੀਂ ਪਾਇਆ ਜਾ ਸਕਦਾ। ਉਹ ਏਡੀ ਵੱਡੀ ਬਖਸ਼ ਗੱਲ ਹੈ।

ਜੇ ਸੱਚ ਗੁਰੂ ਨੇ, ਗੁਰੂ ਤੋਂ ਬਿਨਾ ਉਹ ਇਲਾਹੀ ਨਾਦ ਨਹੀਂ ਸੁਣਿਆ ਜਾ ਸਕਦਾ। ਕਹਿੰਦੇ ਗੁਰੂ ਕਿਰਪਾ ਕਰੇ ਕਿ ਤੂੰ ਉਸ ਇਲਾਹੀ ਨਾਦ ਤੱਕ ਪਹੁੰਚੇਗਾ, ਉਹਦੀ ਬਖਸ਼ਿਸ਼ ਤੈਨੂੰ ਹੋਏਗੀ, ਪਰ ਤੈਨੂੰ ਗੁਰੂ ਕੋਲ ਆਉਣਾ ਪਏਗਾ। ਫਿਰ ਗੁਰੂ ਨਾਨਕ ਕੋਲ ਆਇਆ, ਗੁਰੂ ਨਾਨਕ ਕਰਦਾ ਆਪਣੇ ਵਰਗਾ ਬਣਾਉਂਦਾ, ਤੈਨੂੰ ਵੀ ਅਗਾਮ ਬਣਾਏਗਾ, ਤੂੰ ਵੀ ਅਪਾਰ ਹੋਏਗਾ। ਭਾਈ ਗੁਰਦਾਸ ਜੀ ਦਾ ਬਚਨ ਨੇ ਕਹਿੰਦੇ ਅਵਸਰ

0: ਕਹਿੰਦੇ ਸਮਾਂ ਤੇਰਾ ਬੀਤਦਾ ਜਾਂਦਾ ਹੈ। ਆ ਜਨਮ ਦੀ ਬਾਜੀ ਨੂੰ ਜਿੱਤ ਕਿਵੇਂ ਕੀਜੀਐ ਸਾਧ ਸੰਗ ਪ੍ਰੀਤ। ਸਾਧ ਦਾ ਅਰਥ ਹੈ ਗੁਰੂ, ਕਿ ਗੁਰੂ ਕੇ ਸੰਗ ਵਿੱਚ ਪ੍ਰੀਤੀ ਪਾ ਕੇ ਬੈਠ। ਮਹਿਮਾ ਅਗਮ ਅਗਾਧ ਹੈ, ਜਿਵੇਂ ਉਸ ਵਾਹਿਗੁਰੂ ਅਕਾਲ ਪੁਰਖ ਦੀ ਮਹਿਮਾ ਨਹੀਂ ਜਾਣੀ ਜਾ ਸਕਦੀ। ਫਿਰ ਸਿੱਖਾ, ਗੁਰੂ ਨਾਨਕ ਨੇ ਤੈਨੂੰ ਆਪਣੇ ਵਰਗਾ ਬਣਾ ਲਿਆ, ਫਿਰ ਤੇਰੀ ਮਹਿਮਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਫਿਰ ਤੇਰੇ ਵਾਸਤੇ ਦੁੱਖ ਨਹੀਂ, ਤੇਰੇ ਵਾਸਤੇ ਇਸ ਲੋਕ ਵਿੱਚ, ਇਸ ਲੋਕ ਤੋਂ ਪਰਾ ਪਰਲੋਕ, ਫਿਰ ਤੇਰੇ ਵਾਸਤੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਦਾ ਬਖਸ਼ਿਆ ਹੋਇਆ ਫਰਮਾਨ, ਉਸ ਦੀ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰੂ ਸਾਹਿਬ ਜੀ, ਗੁਰੂ ਕੀ ਸੰਗਤ, ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤ ਵਿਚਾਰਾਂ ਦੁਆਰਾ ਨਿਹਾਲ ਕਰ ਰਹੇ ਸਨ। ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ, ਦਮਦਮਾ ਸਾਹਿਬ ਵਾਲੇ ਗਿਆਨੀ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰ ਰਹੇ ਹਨ। ਸਤਿਕਾਰਯੋਗ ਰਾਗੀ ਭਾਈ ਸੁਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ, ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੇ ਸਭ ਕੁਝ ਪਰਮਾਤਮਾ ਦਾ ਦਿੱਤਾ ਹੋਇਆ ਫਿਰ ਮਾਣ ਕਾਹਦਾ। ਕਬੀਰ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੈਂ, ਬਸ ਦਾਸ ਬਣ ਕੇ ਸਭਨਾਂ ਦੀ ਰੇਣ ਹੋਇਆ ਫਿਰ ਸਭੋ ਕੁਝ ਹਾਸਿਲ ਹੋ ਜਾਏਗਾ। ਨਿਮਾਣਾ ਬਣ ਕੇ ਇਸ ਦਰ ਤੇ ਆਵੀ, ਸਤਿਗੁਰ ਜੀ ਤੇਰੀ ਚੌਵਾਂ ਕੁੰਟਾਂ ਵਿੱਚ ਜੈ ਜੈਕਾਰ ਕਰਾ ਦੇਣਾ। ਜਦੋਂ ਨਿਮਾਣਾ ਬਣ ਕੇ ਆਏਗਾ ਨਾ ਪਿਆਰਿਆ,

ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਸਭ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀਆਂ ਨੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਭਨਾਂ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ, ਸਭਨਾਂ ਦਾ ਗਾਵਿਆ ਸੁਣਿਆ ਥਾਂ ਪਾ ਦੇਣ, ਸਭਨਾਂ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਬਣੀ ਰਹੇ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਆਪਣੇ ਦਰ ਘਰ ਦੇ ਨਾਲ ਜੋੜੀ ਰੱਖਣ, ਕੀਰਤਨ ਦੀ ਦਾਤ ਸਭਨਾਂ ਦੀ ਝੋਲੀ ਵਿੱਚ ਪਾ ਕੇ ਸਤਿਗੁਰੂ ਜੀ ਨਿਵਾਜਣਾ ਕਰਨ। ਸੋ ਆਓ ਪਿਆਰ ਸਾਹਿਤ ਆਨੰਦ ਸਾਹਿਬ ਜੀ ਦੇ ਜਾਪ ਕਰੀਏ, ਉਪਰੰਤ ਸਮਾਪਤੀ।

ਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਹਾ

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖਣੀਆਂ ਤੇ ਚੜੇ, ਤਨਾਰਿਆਂ ਨਾਲ ਜਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ।

ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਉੜਨ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ, ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ

ਵਾਧੇ ਕਰਨੇ। ਜੇਲਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ, ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

वाहे गुरु साहेब दियो लिखे कते ना छूटिए खिन खिन भूलन हार।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਚਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਕੀ ਸੇਵ ਨ ਬਿਰਥੀ ਜਾਸੀ। ਅਣਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਵਾਵ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲੱਗੈ ਨ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭੇ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਅਣਹ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹਿਲਾ ਪੰਚਵਾ। ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹਿਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੁ ਸੋਹਿਲਾ, ਸਿਵਰਿਹੋ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ, ਸੋਹਿਲਾ ਹੋਂ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲਿਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਘਮਣ ਸਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਾਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹਿਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ। ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹਿਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਮਨੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੇ। ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ। ਤੇਰੀ ਆਰਤੀ ਅਨਹਤਾ, ਸਬਦ ਵਾਜੰਤ ਭੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ, ਹੈ ਤੋਹੇ ਕਾਉ। ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ। ਗੰਧ ਬਿਨ ਸਹਿਸ ਤਵ ਗੰਧ, ਇਵ ਚਲਤ ਮੋਹੀ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਬਲ ਮਕਰੰਦ, ਲੋਭਿਤ ਮਨੋ ਅਨ ਦਿਨੋ ਮੋਹੇ। ਆਹੀ ਪਿਆਸਾ ਕਿਰਪਾ ਚਲ ਦੇਹ, ਨਾਨਕ ਸਾਰੰਕੋ ਹੋਏ ਜਾਤੇ, ਤੇਰੈ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹ ਭਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡਾਓਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਂ ਮੈਂ ਕੰਡਾ ਹੇ। ਜਿਉ ਜਿਉ ਚਲ ਹੈ ਚੁਬੈ ਦੁਖ ਪਾਵ ਹੈ, ਜਮ ਕਾਲ ਸਹ ਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁਸੋਬ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਚਵਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲਹੋ ਹਰ ਲਾਹਾ, ਆਗੈ ਬਸਨ ਸੁਹੇਲਾ, ਆਉਦ ਘਟੈ ਦਿਨ ਸਰੈਣਾਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪੀ ਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਜ ਹੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ,

ਤੇ ਸ੍ਰੀ ਭਗਵਤੀ ਦੀ ਸਹਾਏ ਵਾਰ ਸ੍ਰੀ ਭਗਵਤੀ ਦੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ ਅਰਦਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਹ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ

ਬੇਨਤੀ ਹੈ ਜੀ, ਆਪ ਦੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੁੱਖ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ। ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਆਪ ਜੀ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ, ਆਪ ਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ, ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦੇ ਜਾਗਣੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ। ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿੱਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Vaheguru, Vaheguru, Vaheguru.

ਸਤਿਗੁਰ ਚਰਨਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਪ੍ਰਭ ਨਾਮ ਚਿਤੇਰੇ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸੀਤਲ ਪੁਰਖ ਦ੍ਰਿਸ਼ਟ ਸੁਜਾਣੀ ਸੱਚ ਹੁਕਮ ਤੁਮਾਰਾ ਤਖਤ

ਪ੍ਰਭ ਗੈ ਸਿਮਰਨ ਬਿਨ ਸਹਿ ਦੂਜਾ, ਪ੍ਰਭ ਗੈ ਸਿਮਰਨ ਤੀਰਥ ਸ਼ਨਾਨੀ, ਪ੍ਰਭ ਗੈ ਸਿਮਰਨ ਦਰ ਗੈ ਮਾਨੀ, ਪ੍ਰਭ ਗੈ ਸਿਮਰਨ ਹੋਏ ਸੋ ਭਲਾ, ਪ੍ਰਭ ਗੈ ਸਿਮਰਨ ਸਫਲ ਫਲਾ, ਸੇ ਸਿਮਰਹਿ ਜਿਨ ਆਪ ਸਿਮਰਾਏ, ਨਾਨਕ ਤਾਕੇ ਲਾਗੋ ਪਾਏ, ਪ੍ਰਭ ਗੈ ਸਿਮਰਨ ਸਭ ਤੇ ਉੱਚਾ, ਪ੍ਰਭ ਗੈ ਸਿਮਰਨ ਉਦਰਾ ਮੁੱਚਾ, ਪ੍ਰਭ ਗੈ ਸਿਮਰਨ ਤ੍ਰਿਸ਼ਨਾ ਬੁਝਾ, ਪ੍ਰਭ ਗੈ ਸਿਮਰਨ ਸਭ ਕੇ ਸੁਝਾ, ਪ੍ਰਭ ਗੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਗੈ ਸਿਮਰਨ ਪੂਰਨ ਆਸਾ, ਪ੍ਰਭ ਗੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਅਰਿਦ ਮਾਹੇ ਸਮਾਏ, ਪ੍ਰਭ ਜੀ ਬਸੈ ਸਾਦਗੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਗੋ ਸਿਮਰੇ ਸੇ ਧਨਵੰਤੇ, ਪ੍ਰਭ ਗੋ ਸਿਮਰੇ ਸੇ ਪਤਵੰਤੇ, ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਗੋ ਸਿਮਰੇ ਸੇ ਬੇਮੋ ਤਾਜੇ, ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਗੋ ਸਿਮਰੇ ਸੇ ਸੁਖਵਾਸੀ, ਪ੍ਰਭ ਗੋ ਸਿਮਰੇ ਸਦਾ ਬਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੇ ਰਵਾਲਾ, ਪ੍ਰਭ ਗੋ ਸਿਮਰੇ ਸੇ ਪਾਰੁਪਕਾਰੀ, ਪ੍ਰਭ ਗੋ ਸਿਮਰੇ ਤਿਨ ਸਦ ਬਲਿਹਾਰੀ, ਪ੍ਰਭ ਗੋ ਸਿਮਰੇ ਸੇ ਮੁਖ ਸੁਹਾਵੈ, ਪ੍ਰਭ ਗੋ ਸਿਮਰੇ ਤਿਨ ਸੁਖ ਬਿਹਾਵੈ, ਪ੍ਰਭ ਗੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਗੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਗੋ ਸਿਮਰੇ ਤਿਨ ਆਨੰਦ ਘਨੇਰੇ, ਪ੍ਰਭ ਗੋ ਸਿਮਰੇ ਵਸੇ ਹਰ ਨੇਰੇ, ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਗੈ ਸਿਮਰਨ ਕਾਰਜ ਪੂਰੇ, ਪ੍ਰਭ ਗੈ ਸਿਮਰਨ ਕਬੂ ਨਾ ਝੂਰੇ, ਪ੍ਰਭ ਗੈ ਸਿਮਰਨ ਹਰ ਗੁਣ ਬਾਨੀ, ਪ੍ਰਭ ਗੈ ਸਿਮਰਨ ਸਹਿਜ ਸਮਾਨੀ, ਪ੍ਰਭ ਗੈ ਸਿਮਰਨ ਨਿਚਲ ਆਸਨ, ਪ੍ਰਭ ਗੈ ਸਿਮਰਨ ਕਮਲ ਵਿਗਾਸਨ, ਪ੍ਰਭ ਗੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰੇ ਸੇ ਜਨ ਜਿਨ ਕਉ ਪ੍ਰਭ ਮਯਾ, ਨਾਨਕ ਤਿੰਜਨ ਸਰਣੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨੀ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਸਿਆ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰ ਦੁਖ ਭੰਜਨਾ, ਘਟਗੜ ਨਾਥ ਅਨਾਥ ਸਰਨ ਤੁਮਾਰੀ ਆਇਓ, ਨਾਨਕੇ ਪ੍ਰਭ ਸਾਥ ਅਸ਼ਟਪਦੀ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨਮੋਹਾ ਨਾਮ ਤੇਰਾ ਸੰਗ ਸਹਾਇ, ਜੈ ਮਹਾ ਭਿਆਨ ਦੂਤ ਜਮ ਦਲਾਹੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਃ ਚਰਨ ਕਰਤ ਨਹੀਂ, ਤਰਾ ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਕ ਨੇਰੇ, ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲੱਖ ਕਰੋੜੀ ਬੰਦਨਾ ਪਰ ਹਰ ਕਾ ਨਾਮ ਜਪਤ ਨਿਸਤਰਾ, ਅਨਕ ਮਾਇਆ ਰੰਗ ਤਿਖਨਾ ਬੁਝਾਵੈ, ਹਰ ਕਾ ਨਾਮ ਜਪਤ ਆਘਾਵੈ, ਜੇ ਮਾਰਗੇ ਜਾਤ ਅਕੇਲਾ, ਤ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂੜਤ ਨਹੀਂ ਕੋਟ ਲਗਬਾਹੀ, ਨਾਮ ਜਪਤ ਹੈ ਪਾਰ ਪਰਾਹੀ, ਅਨਗ ਬਿਗਨ ਜਾਏ ਸੰਘਾਰੇ, ਹਰ ਕਾ ਨਾਮ ਤਤਕਾਲ ਉਧਾਰੇ,

ਹਰ ਔਖਦ ਸਾਧ ਕਮਾਤ, ਹਰ ਜਨ ਕੇ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ, ਮੰਤਰ ਰੰਗ ਰਤੇ ਰੰਗ ਏਕਾ ਨਾਨਕ ਜਨ ਕਾ ਬਿਰਤ ਬਿਬੇਕਾ, ਹਰ ਕਾ ਨਾਮ ਜਨ ਕੋ ਮੁਕਤ ਜੁਗਤਰ ਕੇ ਨਾਮ ਜਨ ਕੋ ਤ੍ਰਿਪਤ ਭੁਗਤਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੇ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ

ਕੋਟ ਸਤਾਣੀ ਹਰ ਪ੍ਰਤਾਪ ਜਨ ਅਵਰਨਾ ਜਾਣੀ ਓਦ ਬੋਜਨ ਹਰ ਸਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਗਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲੱਥਾ ਨਾਮ ਕੀ ਮਹਿਮਾ ਸੰਤਰਦ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗਵਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤ੍ਰ ਬਹੁ ਸਿਮਰਤੀ ਵੇਖੇ ਸਰ ਬਟ ਢੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਕਟ ਸ਼ਾਸਤ੍ਰ ਸੇ

ਰਤਨਾ ਸਰੀਰ ਗਟਾਏ ਹਮੇ ਗਰ ਰਾਤੀ ਵਰਤਨੇਮ ਕਰੇ ਬਹੁ ਭੰਤੀ ਨਹੀਂ ਤੁਲ ਰਾਮ ਨਾਮ ਵਿਚਾਰ। ਨਾਨਕ ਗੁਰਮੁਖ ਰਾਮ ਜਪੀਐ ਇੱਕ ਵਾਰ, ਨਾਉ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ, ਮਾਂ ਉਦਾਸ ਵੀ ਸਰਥੀ ਵੈ, ਅਗਰ ਮਾਏ ਹਮਤ ਪ੍ਰਾਨ ਕਨਕ ਸਵੈ ਭੂਮਦਾਨ। ਨਿਵਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤਿ ਸਾਧਨ। ਨਿਮਖ ਨਿਮਕਰ ਸਰੀਰ ਘਟਾਵੈ, ਤਾਪੀ ਹੋਮੈ ਮੈਲ ਨਾ ਜਾਵੈ, ਹਰਕੇ ਨਾਮ ਸੰਸਰ ਕਛੁ ਨਾਹਿ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹਿ।

ਉਹ ਵਿਆਪੈ ਅਨਗ ਯਤਨ ਕਰ ਤ੍ਰਿਸ਼ਨਾ ਤਰਾਪੈ ਪੇਖ ਅਨੇਕ ਅਗਨ ਨਹੀਂ ਬੁੱਝੈ ਕੋਟ ਪਾਪ ਦੁਰਗੇ ਨਹੀਂ ਸਿੱਜੈ ਛੂਟ ਸੁਨਾਹੀ ਉਭ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਰੀ ਜਮ ਡਾਨੇ ਗੋਬਿੰਦ ਭਜਨ ਤਿਲ ਬਿਨ ਤਿਲ ਨਹੀਂ ਮਾਨੈ ਅਰ ਕਾ ਨਾਮ ਜਬ ਜਬ ਦੁਖ ਜਾਏ ਨਾਨਕ ਬੁੱਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਤਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋਮੈ ਛੋਰੈ ਜੇ ਕੋ ਜਨਮ ਮਰਨ ਦੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ

ਸਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾਂਗੋ ਦੇਵੋ ਦਾਨ ਕਰਨ ਗਰਾਮਨ ਹਾਰ ਸੁਆਮੀ ਸਗਲ ਘਟਾਂਕੇ ਅੰਤਰ ਜਾਮੀ ਆਪਣੀ ਗਤ ਮੇ ਜਾਨੋ ਆਪੇ ਆਪਨ ਸੰਗਾ ਪ੍ਰਭਰਾਤੇ ਤੁਮਰੀ ਉਸ ਤੁਮ ਤੇ ਹੋਏ ਨਾਨਕ ਵਰਨਾ ਜਾਨ ਸਖੋਏ ਸਰਬ ਧਰਮੈ ਸ੍ਰੇਸ਼ਟ ਧਰਮ ਰਖੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾ ਸੰਗ ਦੁਰਮਤ ਮਲਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪ ਹਉ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਦਸਨ ਦਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜੇ ਕਟਵਸੈ ਹਰ ਨਾਮ ਸਲੋਕ ਨਿਰਗੁਣੀ ਯਾਰ ਏ ਆਨਿਆ ਸੋਪ੍ਰਭ ਸਦਾ ਸੰਭਾਲ ਜਿਨ ਕੀਆ ਤੇ ਸਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਗਮਨ ਮੂਲ ਤੇ ਗਮਨ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਨੇ ਉਭਾਰਿਆ ਬਾਲ ਵਿਵਸਥਾ ਤੁਝੇ ਪਿਆਰੇ ਦੂਧ ਭਾਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ ਏ ਨਿਰਗੁਣ ਗੁਣ ਕਛੁ ਨ ਬੁਝੈ ਬਖਸ਼ ਲਹਿ ਤਉ ਨਾਨਕ ਸੀਜੈ ਜੇ ਪ੍ਰਸਾਦ ਧਾਰੁ ਪ੍ਰ ਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਘ ਸਹਿ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਭਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਸਾਦ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੇ ਤਿਆਗ।

ਜੋ ਛੱਡਣਾ ਸੋ ਅਸਤਿਰ ਕਰਮਾਨੇ, ਜੋ ਹੋਮਨ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੇ ਤੋਹੇ ਘਰ ਦਾ ਪ੍ਰੀਤ ਭਸਮ ਸੰਗ ਹੋਏ, ਅੰਧ ਗੁਪ ਮੈਂ ਪਤਤ ਬਿਕਰਾਰ, ਨਾਨਕ ਕਾੜ ਲਿਓ ਪ੍ਰਭ ਦਯਾਲ, ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਬਚਾਰਾ ਕਰੇ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਸ਼ੁਭ ਸੁਨਾਹੇ ਕਿਛ ਕਰੇ ਛਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੇ ਲੋਭ ਸਵਾਨ, ਅੰਤਰ ਅਗਨ ਬਾਤਨ ਸਵਾਹ, ਗਲ ਪਾਥਰ ਕੈਸੇ ਤਰੇ ਅਥਾਹ, ਜਾ ਕੇ ਅੰਤਰ ਬਸੇ ਪ੍ਰਭ ਆਪ, ਨਾਨਕ ਤੇਜਨ ਸਹਿਜ ਸਮਾਤ, ਸੁਨੰਦਾ ਕੈਸੇ ਮਾਰਗ ਪਾਵੈ, ਕਰ ਗੇ ਲਿਹ ਓੜ ਨਿਬਹਾਵੈ, ਕਹਾਂ ਬੁਝਾਰਤ ਬੁੱਝੇ ਡੂਰਾ, ਨਿਸਕਈਏ ਤੋ ਸਮਝੇ ਭੂਰਾ, ਕਹਾਂ ਬਿਸਨਪਤ ਗਾਵੇ ਗੁੰਗ, ਜਤਨ ਕਰੈ ਤੋ ਪੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂਹਾ ਉਸ ਗਵਨ,

ਕ੍ਰੋਧ ਮੋਹ ਝੂਠ ਵਿਕਾਰ ਮਹਾਲੁਭ ਧਰੋ ਯਾਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਬਿਨ ਸਭ ਤੇਰੀ ਰਾਸ ਤੂੰ ਮਾਤ ਪਿਤਾ ਅੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁੱਖ ਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ

ਉਹਦੀ ਸਹਿ ਸੋ ਚਾਲਣ ਹਾਰ ਲਪਟ ਰਹੋ ਤੇ ਅੰਧ ਅੰਧਾਰ ਬਟਾਊ ਸਿਓ ਜੋ ਲਾਵੇ ਨਹੀਂ ਤਾਂ ਗੁਹਾਤ ਨਾ ਆਵੇ ਕਿਹੇ ਮਨ ਹਰ ਕੇ ਨਾਮ ਕੀ ਬਰੀ ਸੁਖਦਾਈ ਕਰ ਕਿਰਪਾ ਨਾਨਕਾ ਬੁਲਾਏ ਲਾਈ ਮਿਥਿਆ ਤਨ ਧੰਨ।

ਅਸਤਿਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵਾ ਹਰ ਕੇ ਚਰਨ। ਮਿਥਿਆ ਸਰਵਨੰਬਰ ਨਿੰਦਾ ਸੁਣੇ ਮਿਥਿਆਸ ਪਰ ਦਰਬ ਕੋ ਹਿਰੇ। ਮਿਥਿਆ ਨੇਤਰ ਪੇਖਤ ਪਰ ਥਿਰ ਰੁਪਾਦ, ਮਿਥਿਆ ਰਸਨਾ ਭੋਜਨ ਸਵਾਦ। ਮਿਥਿਆ ਚਰਨ ਪਰ ਵਿਕਾਰ ਕੋ ਧਾਵੇ, ਮਿਥਿਆ ਮਨ ਪਰ ਲੋਭ ਲੁਭਾਵੇ। ਮਿਥਿਆ ਤਨ ਨਹੀਂ ਪਾਰ ਉਪਕਾਰਾ, ਮਿਥਿਆ ਬਾਸ ਲੇਦ ਬੇਕਾਰਾ। ਬਿਨ ਬੁੱਝੇ ਮਿਥਿਆ ਸਭ ਆਏ ਸਫਲ ਦੇ, ਨਾਨਕ ਹਰ ਹਰ ਨਾਮ ਲਏ। ਬਿਰਤੀ ਸਾਗਤ ਕੀ ਆਰਜਾ, ਸਾਜ ਬਿਨਾ ਕੇ ਹੋਵ ਸੁੱਛਾ। ਬਿਰਥਾ ਨਾਮ ਬਿਨਾ ਤਨਿਅੰਧ, ਮੁਖਾਵਤਾ ਕੇ ਦੁਰਗੰਧ। ਬਿਨ ਸਿਮਰਨ ਦਿਨ ਰੈਨ, ਬ੍ਰਿਥਾ ਬੇਹਾਏ ਮੇਘ ਬਿਨਾ ਜੋ ਖੇਤੀ ਜਾਏ। ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ, ਜੋ ਕਿਰਪਨ ਕੇ ਨਰਾਰ ਦਾਮ। ਧੰਨ ਧੰਨ ਤੇਜਨ ਜਿਹ ਘਟ ਬਸਿਓ, ਹਰ ਨਾਹੂ ਨਾਨਕ ਥਾਕੇ ਬਲ ਬਲ ਜਾਓ। ਰਹਿ ਤਬਰ ਕਸ਼ ਅਬਰ ਕਮਾਵਤ ਮਨ।

ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ। ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਦਸੇ ਤਿਆਗ ਤਬਰ ਲੁਭਾਵੇ। ਜੇ ਪ੍ਰਸਾਦ ਸੁਖ ਸੇਜ ਸੋਜੇ ਮਨਾਠ ਪਹਿਰ ਤਾਕਾ ਜਸ ਗਾ ਬੀਜੈ। ਜੇ ਪ੍ਰਸਾਦ ਤੁਸ ਬਗਉ ਮਾਨੇ ਮੁਖ ਤਾਗੋ ਦਸ ਰਸਨ ਬਖਾਨੇ। ਜੇ ਪ੍ਰਸਾਦ ਤੇਰੋ ਰਹਿਤਾ ਧਰਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਬ ਦਰਗੇ ਮਾਨ ਪਾਵੇ ਨਾਨਕ ਪਤ ਸੇਤੀ ਕਰ ਜਾਵੇ। ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਬਲਾਵਤ ਸਰਾਮ ਸਨੇਹੀ। ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ। ਜੇ ਪ੍ਰਸਾਦ ਤੁਝ ਗੋਨਾ ਬਾਹੁ ਉੱਚੈ ਮਨ ਸਾਸਾ ਸਿਮਰੋ ਪ੍ਰਭ ਉੱਚੇ। ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਕੀ ਭਗਤ ਕਰੇ ਹੇ। ਜੇ ਪ੍ਰਸਾਦ ਆਭੂਖਨ ਬਹਿ ਰੀਜੈ ਮੰਤ ਸਿਮਰਤ ਕਿਉਂ ਆਲਸ ਕੀਜੈ। ਜੇ ਪ੍ਰਸਾਦ ਅਸਵਾਸ ਸਵਾਰੀ ਮੰਤ ਸਿ ਪ੍ਰਭ ਕੋ ਕਬੂ ਨਾ ਬਿਸਾਰੀ। ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਈ। ਊਠ ਬੈਠ ਸਾ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਅਲਖੈ ਈਹਾ ਊਹਾ ਨਾਨਕ ਤੇਰੀ ਰੱਖੈ। ਜੇ ਪ੍ਰਸਾਦ ਕਰੇ ਪੁਨ ਬਹੁ ਦਾਨ ਮਨ ਆਠ ਪੈਰ ਕਰ ਤਿਸਗਾ ਧਿਆਨ। ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾ ਸਾ ਚਿਤਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੁਪ੍ਰਭ ਸਿਮਰੋ ਸਦਾ ਅਨੂਪ। ਜੇ ਪ੍ਰਸਾਦ ਤੇਰੀ ਨੀਕੀ ਜਾਤ

ਬੋਲੇ ਅੰਮ੍ਰਿਤ ਰਸਨਾ। ਜੇ ਪ੍ਰਸਾਦ ਸੁਖ ਸਹਿਜ ਜੇ ਬਸਨਾ, ਜੇ ਪ੍ਰਸਾਦ ਹਸ ਕਰ ਚਲੇ, ਜੇ ਪ੍ਰਸਾਦ ਸੰਪੂਰਨ ਫਲੇ, ਜੇ ਪ੍ਰਸਾਦ ਪਰਮਗਤ ਪਾਵੇ, ਜੇ ਪ੍ਰਸਾਦ ਸੁਖ ਸਹਿਜ ਸਮਾਵੇ, ਐਸਾ ਪ੍ਰਭ ਤਿਆਗ ਬਰਕਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗੋ, ਜੇ ਪ੍ਰਸਾਦ

ਕਹੇ ਸੋ ਮੁਕਤਾ ਹੋਏ, ਸੁਨ ਮਿੱਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਆਚਰਜ ਕਥਾ ਅਸ਼ਟਪਦੀ। ਸਾਧਕ ਸੰਗ ਮੁਖੂਜਲ ਹੋਧ, ਸਾਧ ਸੰਗ ਮਾਲ ਸਗਲੀ ਖੋਧ, ਸਾਧਕ ਸੰਗ ਮਿਟੇ ਅਭਿਮਾਨ, ਸਾਧਕ ਸੰਗ ਪ੍ਰਗਟੈ ਪ੍ਰਗਟਾ ਸੁਗਿਆਨ, ਸਾਧਕ ਸੰਗ ਬੁਝਾ ਬ੍ਰਭ ਰੇਰਾ, ਸਾਧ ਸੰਗ ਸਬੋਧਨ ਮੇਰਾ, ਸਾਧਕਾ ਸੰਗ ਪਾਏ ਨਾਮ ਰਤਨ, ਸਾਧਕਾ ਸੰਗ ਏਕ ਉਪਰ ਜਤਨ, ਸਾਧ ਕੀ ਬਹਿਮਾ ਵਰਨੇ ਕੌਣ ਪਰਾਨੀ, ਨਾਨਕ ਸਾਧ ਕੀ ਸੋਭਾ ਪ੍ਰਭਾਏ ਸਮਾਨੇ, ਸਾਧਕਾ ਸੰਗ ਅਗੋਛਰ ਮਿਲਾਇਆ, ਸਾਧਕਾ ਸੰਗ ਸਦਾ ਪ੍ਰਫੁਲਾਇ, ਸਾਧਕ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਸਭ ਕੀ ਰੇਨ, ਸਾਧਕ ਸੰਗ ਮਨੋਹਰ ਬੈਨ, ਸਾਧਕ ਸੰਗ ਨਾ ਕਤਮੂ ਧਾਵੈ, ਸਾਧ ਸੰਗ ਅਸਤਿਤ ਮਨ ਪਾਵੈ, ਸਾਧਕ ਸੰਗ ਮਾਇਆ ਦੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ, ਸਾਧ ਸੰਗ ਦੁਸ਼ਮਣ ਸਾ ਮੀਤ, ਸਾਧੂ ਕੈ ਸੰਗ ਮਹਾਪੁਨੀਤ, ਸਾਧ ਸੰਗ ਕਿਸਿਓ ਨਹੀਂ ਬੈਰ, ਸਾਧਕ ਸੰਗ ਨਾ ਪੀਂਗਾ ਪੈਰ, ਸਾਧਕ ਸੰਗ ਨਾ ਹੀ ਕੋ ਬੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧਕ ਸੰਗ ਨਾ ਹੀ ਹਉ ਤਾਪ, ਸਾਧਕ ਸੰਗ ਤਜੈ ਸਭਿਆ, ਆਪੇ ਜਾਣੇ ਸਾਧ ਬੁਢਾਈ, ਨਾਨਕ ਸਾਧ ਪ੍ਰਭੂ ਬਣਿਆਈ, ਸਾਧਕ ਸੰਗ ਨਾ ਕਬੂ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸ ਅਗੋਚਰ ਲਹਿ, ਸਾਧੂ ਕੈ ਸੰਗ ਆ ਜਾਰੁ ਸਹਿ, ਸਾਧਕ ਸੰਗ ਬਸੇ ਥਾਨ ਉਚਾਇ, ਸਾਧੂ ਕੈ ਸੰਗ ਬਹਿਲ ਪਹੁਚਾਇ, ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਗੁਰਬਾਨ, ਸਾਧਕ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ, ਸਾਧੂ ਕੈ ਸੰਗ ਸੋ ਧਨ ਪਾਵੈ, ਦਸਤੰਤੇ ਸਭ ਗੋਬਰ ਸਾਵੈ, ਸਾਧ ਸੰਗ ਧਰਮਰਾਇ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰ ਦੇਵਾ, ਸਾਧੂ ਕੈ ਸੰਗ ਪਾਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬਥਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ, ਸਾਧਕ ਸੰਗ ਨਹੀਂ ਕਸ਼ਗਾਰ, ਦਰਸ਼ਨ ਭੇਟ ਹੋਤ ਨਿਹਾਲ, ਸਾਧਕ ਸੰਗ ਕਲੋਕਥ ਹਰਾਇਆ, ਸਾਧਕ ਸੰਗ ਦਰਕ ਪਰ ਹਰਾਇ, ਸਾਧਕ ਸੰਗ ਇਹਾਂ ਉਹਾਂ ਸਵੇਲਾ, ਸਾਧ ਸੰਗ ਬਿਛਰਤ ਮੇਲਾ।

ਮੁਖ ਸਾਚਾ ਸੋਏ ਅਵਰਨਾ ਪੇਖ ਏਕ ਸਬਿਨ ਕੋਏ ਨਾਨਕ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲਮੈ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ, ਬ੍ਰਹਮ ਗਿਆਨੀ ਕੈ ਦੁਸ਼ਮਾਨ ਜੈਸੇ ਰਾਜ ਰੰਗੋ ਲਾਗੇ ਤਲਪਵਾਨ, ਬ੍ਰਹਮ ਗਿਆਨੀ ਕੈ ਧੀਰਜ ਜੋ ਬਸੁਦਾ ਕਹੂ ਖੋਦੇ ਕਹੂ ਚੰਦਨ ਲੇਪ, ਬ੍ਰਹਮ ਗਿਆਨੀ ਕਾ ਇਹ ਗੁਨਾਉ ਨਾਨਕ ਜੋ ਪਾਵਕ ਕਾ ਸਹਿ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੇ ਜਲਾ, ਬ੍ਰਹਮ ਗਿਆਨੀ ਕਾ ਮਨੁ ਹੈ ਪ੍ਰਕਾਸ਼ ਜੈਸੇ ਧਰ ਪੁਰੇ ਆਕਾਸ਼, ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕਾ ਨਾ ਅਭਿਮਾਨ, ਬ੍ਰਹਮ ਗਿਆਨੀ ਊਚ ਤੇ ਉੱਚਾ ਬ੍ਰਹਮਣੇ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲ ਕੀ ਰੀਨਾ ਤਮਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦੁਸ਼ਟਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਦੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੋਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆ ਨਾਨਕ, ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਏਕ ਉਪਰਿਆਸ, ਬ੍ਰਹਮ ਗਿਆਨੀ ਕਾ ਰਹੀ ਬਿਨਾਸ, ਬ੍ਰਹਮ ਗਿਆਨੀ ਕਾ ਗਰੀਬੀ ਸਮਾਹ, ਬ੍ਰਹਮ ਗਿਆਨੀ ਪਰਬ ਗਾਰੂ ਮਾਹ, ਬ੍ਰਹਮ ਗਿਆਨੀ ਕਾ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਪਤ ਬੰਧਾ, ਬ੍ਰਹਮ ਗਿਆਨੀ ਖਵੇ ਸੋ ਭਲਾ, ਬ੍ਰਹਮ ਗਿਆਨੀ ਸਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪਾਏ ਸਗਲ ਸੰਸਾਰ, ਬ੍ਰਹਮ ਗਿਆਨੀ ਕਾ ਏਕਾ ਰੰਗ, ਬ੍ਰਹਮ ਗਿਆਨੀ ਕਾ ਬਸਾ ਪ੍ਰਭ ਸੰਗ, ਬ੍ਰਹਮ ਗਿਆਨੀ ਕਾ ਨਾਮ ਆਧਾਰ, ਬ੍ਰਹਮ ਗਿਆਨੀ ਕਾ ਨਾਮ ਪ੍ਰਵਾਰ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹਮ ਬੁੱਧ ਤਿਆਗਤ, ਬ੍ਰਹਮ ਗਿਆਨੀ ਕਾ ਮਨ ਪਰਮਾਨੰਦ, ਬ੍ਰਹਮ ਗਿਆਨੀ ਕਾ ਘਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਹਿਤਾ, ਬ੍ਰਹਮ ਗਿਆਨੀ ਕਾ ਵਯਾ ਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰਸ ਬਟ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਵਰ ਨਾਨਕ, ਬ੍ਰਹਮ ਗਿਆਨੀ ਆ ਪਰਮੇਸ਼ਵਰ।

ਗਿਆਨੀ ਨਾਨਕ ਬ੍ਰਹਮ ਗਿਆਨੀ ਸਰਬਕਾ ਧਨੀ ਸਲੋਕ ਔਰ ਧਾਰਾ ਏ ਜੋ ਅੰਤਰ ਨਾਮ ਸਰਬ ਮੈਂ ਪੇਖਿਆ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਆਪਰਸ ਸਗਲ ਨਿਸਤਾਰਾ ਅਸ਼ਟਪਦੀ ਮਿਥਿਆ ਰਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਾਰਥ ਰੂਪ ਨਾ ਪੇਖੇ ਨਤਰ ਸਾਧਗੀ ਠਹਿਲ ਸੰਸੰਗੇਤ ਕਰਨਾ ਸੁਣੇ ਗਾਹੂ ਕੀ ਰਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਠਰੈ ਇੰਦਰੀ ਜਤ ਪੰਜ ਦੋਖ ਤੇ ਰਹਿਤ ਨਾਨ ਕੋਟ ਮਧੇ ਕੋ ਐਸਾ ਆ ਪਰਸ ਵੈਸਨੋ ਸੋ ਜਿਸ ਸੁਪਰ ਸੁਪਰਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰ ਤੋ ਵੈ ਨਿਹ ਕਰਮ ਦਸ ਵੈਸਨੋ ਕਾ ਨਿਰਮਲ ਧਰਮ ਕੌਫਲ ਕੀਚਾ ਨਹੀਂ ਬਾਦਸ਼ਾਹ ਕੇਵਲ ਭਗਤ ਕੀਰਤਨ ਸੰਗਰਾਛਾ ਅੰਤਰ ਅੰਤਰ ਸਿਮਰਨ ਗੋਪਾਲ ਸਭੂ ਪ੍ਰਹੋਤ ਕਿਰਪਾਲ ਆਪ ਦ੍ਰਿੜੇ ਅਪਰੇ ਨਾਮ ਜ ਪਾਵੈ ਨਾਨਕ ਵੈਸਨੋ ਪਰਮਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮੰਤੇ ਬਿੰਸੈ ਸਗਲਾ ਪਰਮ ਕਰ ਪੂਜੇ ਸਗਲ ਪਾਲ ਬ੍ਰਹਮ ਸਾ ਸੰਗ ਬਾਪਾ ਮਨ ਖੋਬੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰਾਇ ਨਤਨੀਤ ਮੰਤਨ ਅਰਪਾ ਵਿਸ਼ਨ ਪ੍ਰੀਤ ਹਰਗੇ ਚਨ ਹਿਰਦੇ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਹੈ ਸੋਧ ਹੈ ਰਾਮ ਨਾਮ ਸਾਰਸ ਵੀ ਬਸ ਪੰਡਿਤ ਗਿਆ ਉਪਦੇਸ਼ਕ ਜੀਵਾ ਹਰ ਕੀ ਕਥਾ ਹਿਰਦੇ ਵਸਾਵੈ ਸੋ ਪੰਡਿਤ ਫਿਰ ਜੋ ਨਾ ਆਵੈ ਵੇਦ ਪ੍ਰਾਨ ਸਿਮਰਤ ਬੁੱਝੇ ਮੂਲ ਸੁਖਮ ਮੈਂ ਜਾਣੇ ਅਸੂਲ ਚਾਹੋ ਵਰਨਾ ਕੋ ਦੇ ਉਪਦੇਸ਼ ਨਾਨਕ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਾਹੋ ਵਰਨਾ ਮੈਂ ਜਪੇ ਕਉ ਨਾਮ ਜੋ ਜੋ ਜਪੈ ਤਿਸ ਕੀ ਕਥ ਹੋਏ ਸਾ ਸੰਗ ਬਾਵੈ ਜਨ ਕੋਏ ਕਰ ਕਿਰਪਾਂਤਰ ਉਰਤਾਰੇ ਪਸ ਬ੍ਰੇਦ ਮੁਗਦ ਪਾਤਰ ਕੋ ਤਾਰੈ ਸਰਬ ਰੋਗ ਔਖਦ ਨਾਮ ਕਰਿਆਂਦਰ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਦਸ ਮਿਲੈ ਜਿਸ ਲਿਖਿਆ ਧੋਰ ਕਰਮ

ਸਾਖ ਸਭ ਸੋਝੀ ਪਰਾ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮ ਦਾਸ। ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸਭ ਕਹਾਵੈ। ਤੈਸਾ ਅਰਗ ਤੈਸਾ ਸੋਗ ਸਦਾ ਅਨੰਤ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਮਰਾ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ ਨਾਨਕ ਪੁਰਕਈਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ। ਜੇਤ ਜੇਤ ਕਰ ਰਾਖੈ ਤੈ ਸਾਧਨਾਉ ਆਪੇ ਕਰਨ ਰਾਮਨ ਜੋਗ ਪ੍ਰਭਾਵੇ ਸਿਫਨ ਹੋਗ ਪਸਰਿਆ ਅੰਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ।

ਮਨੁੱਖਮਿਆਂ ਨੂੰ ਰੰਗ ਪ੍ਰਕਾਰ ਕਰ ਕਰ ਦੇਖਿਆ ਆਪਣੀ ਵਡਿਆਈ, ਨਾਨਕ ਸਮੈ ਰਿਹਾ ਸਮਾਈ। ਪ੍ਰਭਾਵ ਹੈ ਮਾਨੁਖਤ ਪਾਵੈ, ਪ੍ਰਭਾਵਿਤ ਪਾਥਰ ਥਰਾਵੈ, ਪ੍ਰਭਾਵਿਤ ਸਾਸਤੇ ਰਾਖੇ, ਪ੍ਰਭਾਵਿਤ ਹਰ ਗੁਣ ਭਾਖੈ, ਪ੍ਰਭਾਵਿਤ ਪਾਤ ਧਾਰੇ, ਆਪ ਕਰੇ ਆਪਣ ਵਿਚਾਰੇ, ਦੁਆਂ ਸਰਿਆ ਕਾਪ ਸਮਾਮੀ, ਖੇਲੈ ਵਿਕਸੇ ਅੰਤਰ ਜਾਮੀ, ਜੋ ਭਾਵੇ ਸੋਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਰਨ ਆਵੇ, ਕਹੋ ਮਾਨੁਖ ਤੇ ਕਿਆ ਹੋਏ ਆਵੇ, ਜੋ ਤਿਸ ਭਾਵੇ ਸੋਈ ਕਰਾਵੈ। ਇਸ ਕੇ ਆਥੇ ਤਾਂ ਸਭ ਕੁਛ ਲੇ, ਜੋ ਤਿਸ ਭਾਵੇ ਸੋਈ ਕਰੇ, ਅਨ ਜਾਣਤ ਵਿਖਿਆ ਮੈਂ ਰਚਾ, ਜੇ ਜਾਣਤ ਆਪਣੇ ਆਪ ਬਚੇ, ਭਰਮੇ ਭੁਲਾ ਦੈ ਦਸਤਾਵੇ, ਨਿਮਕ ਮਾਹੇ ਚਾਰ ਕੁੰਡ ਫਿਰ ਆਵੇ। ਕਰ ਕਿਰਪਾ ਸਭਨੀ ਭਗਤ ਦੇ, ਨਾਨਕ ਤੇ ਜੰਨਾ ਮਿਲੇ।

ਕਟਕੜੇ ਪੂਰਨ ਬ੍ਰਹਮ ਪ੍ਰਕਾਸ਼, ਆਪਣੀ ਮਨਤਾ ਬਨਾਈ ਨਾਨਕ ਜੀਵੈ ਦੇਖ ਵਡਾਈ, ਇਸ ਕਾ ਬਾਲ ਨਾਇ ਸਹਾਥ ਕਰਨ ਕਰਾਵਨ ਸਰਬ ਕੋ ਨਾਥ, ਆਗਿਆਕਾਰੀ ਬਿਪਰਾ ਜੀਓ ਜੋਤਿ ਸੁਭਾਵੇ ਸੁਪੰਥੀਓ, ਕਬੂ ਊਚ ਨੀਚ ਮੈਂ ਬਸੈ ਕਬੂ ਸੋਖ ਹਰ ਗ੍ਰੰਗ ਹਸੈ,

ਸੱਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਗਬੂ ਮੋਨ ਧਾਰੀ ਲਾਵੇ ਤਿਉਹਾਰ ਗਬੂ ਧਾੜ ਤੀਰਥ ਇਸ਼ਨਾਨ ਗਬੂ ਸਿਸਾ ਦੁਗਮੁ ਗਿਆਨ ਕਬੂ ਕੀਟ ਹਸਤ ਪਤੰਗੇ ਜੀਆ ਅਨੰਗ ਜੋਨ ਭਰਮੇ ਭਰਮੀਆ ਨਾਨਾ ਰੂਪ ਜਸਵੰਗੀ ਦਿਖਾਵੈ ਜਿਉਂ ਪ੍ਰਭਾਵੇ ਤਵੇ ਨਚਾਵੇ ਜੋਤਿ ਸੁਭਾਵੇ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਬੂ ਸਾ ਸੰਗਤ ਤੇ ਪਾਵੇ ਉਸ ਸਥਾਨ ਤੇ ਬਹੁਰ ਨ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼ ਮੰਤਰ ਨਾਮ ਰਥੇ ਕਰੰਗ ਸਦਾ ਬਸੇ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ।

ਭਾਵੈ ਜਨਮ ਮਰੈ ਬਹੁ ਜੋਨ ਭਰਮਾਵੈ। ਧਨ ਭੂਮਿਕਾ ਚੋ ਕਰੇ ਗੁਮਾਨ, ਸੋ ਮੂਰਖੰਦਾ ਗਿਆਨ। ਕਰ ਕਿਰਪਾ ਸਕੈ ਹਿਰਦੈ ਗਰੀਬੀ ਵਸਾਵੈ, ਨਾਨਕ ਈਹਾਂ ਮੁਕਤ ਆਗੇ ਸੁਖ ਪਾਵੈ। ਧਰਮੰਤਾ ਕਰ ਕਿਰਪਾਵੈ, ਤ੍ਰਿਣ ਸਮਾਨ ਕਰ ਸੰਗ ਨਾ ਜਾਵੇ। ਬਹੁ ਲਸ਼ਕਰ ਮਾਨੁਖ ਪਰ ਕਰੇ ਆਸ, ਪਲ ਪਿਤਰ ਤਾਕਾ ਹੋਏ ਬਿਨਾਸ਼। ਸਭ ਤੇ ਆਪ ਜਾਣੇ ਬਲਵੰਤ, ਕਿਰਮੇ ਹੋਏ ਜਾਏ ਪਸਮੰਤ। ਕਿਸੇ ਨਾ ਵਧੇ ਆਪ ਅਹੰਕਾਰੀ, ਧਰਮਰਾਏ ਤੁਸ ਕਰੇ ਖੁਆਰੀ। ਗੁਰਪ੍ਰਸਾਦ ਜਾ ਕਾ ਮਿਟੇ ਬਿਮਾਨ, ਸੋ ਜਨ ਨਾਨਕ ਦਰਗੇ ਪ੍ਰਵਾਨ। ਕੋਟ ਕਰਮ ਕਰਾਇ ਹੋ ਧਾਰੇ, ਸਰਮ ਪਾਵੈ ਸਗਲੇ ਬਿਰਥਾਰੇ। ਅਨੰਗ ਤਪੱਸਿਆ ਕਰੇ ਅਹੰਕਾਰ, ਨਰਗ ਸੁਰਗ ਫਿਰੇ।

ਟੁੱਟੈ ਸਹਿਜ ਖਟੇ ਲੱਕ ਉੱਠਤਾ ਆਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨਾ ਤ੍ਰਿਪਤ ਆਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕਹੂ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਮਨ ਆਪੇ ਆਪ ਸਦਾ ਸਦਾ ਨਾਨਕ ਰਜਾਪ ਕਰਨ ਕਰਾਮਨ ਕਰਨੇ ਆਸ ਕੇ ਆਦਿ ਕਹਾਂ ਵਿਚਾਰ ਜੈਸੀ ਦੁਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋਗ ਸ਼ਕੀਨੋ ਸਪਨਾ ਰੰਗ ਸਪਤੇ ਦੂਰ ਸਭ ਹੂੰਕਾ ਸੰਗ ਬੁੱਝੈ ਦੇਖੈ ਕਰੇ ਵਿਵੇਕ ਆਪੇ ਏਕ ਆਪੇ ਅਨੇਕ ਮਰੇ ਨਾ ਮਿੰਸੇ ਆਵਾ ਨਾ ਜਾਏ ਨਾਨਕ ਸਦੀ ਰਾਇਆ ਸਮਾਏ ਆਪ ਦੇਸੈ ਸਮਝਿਆ ਬਾਪੇ ਰਜਿਆ ਸਭ ਕੈ ਸਾਧ ਆਪ ਕੀਨੋ ਆਪਨ ਵਿਸਥਾਰ ਸਭ ਕਛ ਉਸਗਾਉ ਕਰਨੇ ਹਾਰ ਉਸਦੇ ਭਿੰਨ ਕਹਾਉ ਕਿਸ਼ੋਏ ਥਾਨ ਥਨੰਤਰ ਏਕਾ ਸੋਏ ਆਪਣੇ ਜਲਤਾਪ ਕਰਨੇ ਹਾਰ ਕੌਤਕ ਕਰ ਰੰਗ ਆਪ ਹਰ ਮਨ ਮਿਆ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤਿਪ੍ਰਭ ਸਵਾਮੀ ਗੁਰਪ੍ਰਸਾਦ ਗਰੇ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਧੇ ਕਿਨੇ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕਟਕਟ ਸੁਣੀ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਰੋਕ ਸੰਤ ਸਰਨ ਜੋ ਜਨ ਪਰ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਅਸ਼ਟਪਦੀ ਸੰਤ ਕਾ ਦੁਖਨ ਆਰ ਜਾ ਘਟਾਏ ਸੰਤ ਕਾ ਦੁਖਨ ਜਮਤੇ ਨਹੀਂ ਛੁਟਾਏ ਸੰਤ ਕਾ ਦੁਖਨ ਸੁਖ ਸਭ ਜਾਏ ਸੰਤ ਕਾ ਦੁਖਨ ਨਰਕ ਮੈਂ ਪਾਏ ਸੰਤ ਕਾ ਦੁਖਨ ਮਾਤੋਏ ਬਨੀਨ ਸੰਤ ਕਾ ਦੁਖਨ ਸੋ ਬਾਤੇ ਹੀਨ ਸੰਤ ਕਾ ਹਥੇ ਗੁਰਖੇ ਨਾ ਕੋਏ ਸੰਤ ਕਾ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਵੀ ਤਰੈ ਸੰਤ ਕਾ ਦੁਖਨ ਦੇ ਮੁਖ ਪਵੈ ਸੰਤਨ ਕਾ ਦੁਖਨ ਕਾਗ ਜੋ ਲਵੈ ਸੰਤਨ ਕਾ ਦੁਖਨ ਸਰਬ ਜੋਨ ਪਾਏ ਸੰਤ ਕਾ ਦੁਖਨ ਤ੍ਰਿਗਤ ਜੋਨ ਖਿਰਮਾਏ ਸੰਤਨ ਕਾ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕਾ ਦੁਖਨ ਸਭ ਗੋਸ਼ਲੈ ਸੰਤ ਕਾ ਦੁਖਨ ਤੇ ਸਭ ਜਾਏ ਸੰਤ ਕਾ ਦੁਖਨ ਨੀਚ ਨੀਚਾਏ ਸੰਤੋ ਕੀ ਕਾ ਥਾਮ ਕੋ ਰਾਹੇ ਨਾਨਕ ਸਦਭਾਵੈ ਤਾਂ ਉਹ ਬੇਗਤ ਪਾਹੇ ਸੰਤ ਕਾ ਨੰਦਕ ਮਹਾਤਾਈ ਸੰਤ ਕਾ ਨੰਦਕ ਡਿਗੰਨਾ ਪਾਈ ਸੰਤ ਕਾ ਨੰਦਕ ਮਹਾਤਿਆਰਾ ਸੰਤ ਕਾ ਨੰਦਕ ਪਰਮੇਸ਼ਰ ਮਾਰਾ ਸੰਤ ਕਾ ਨੰਦਕ ਰਾਜ ਤੇ ਹੀਨ ਸੰਤ ਕਾ ਨੰਦਕ ਦੁਖਿਆਰ ਦੀਨ ਸੰਤ ਕੇ ਨੰਦਕ ਸਰਵ ਰੋਗ ਸੰਤ ਕੇ ਨੰਦਕ ਸਦਾ ਵਿਜੋਗ ਸੰਤ ਕੇ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਾਂ ਅਹੰਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨਮ ਮਰੈ ਸੰਤ ਕੀ ਦੁਖ ਨਾ ਸੁਖ ਤੇ ਡਰੈ ਸੰਤ ਕੇ ਦੁਖੀ ਕੋ ਨਾਹੀਂ ਠਾਉ ਨਾਨਕ ਸੰਤ ਭਾਵੇ ਤਾਂ ਲਏ ਮਿਲਾਏ ਸੰਤ ਕਾ ਦੁਖੀ ਅੱਜ ਬੀਜ ਤੇ ਟੁੱਟਾ ਹੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚਾ ਸੰਤ ਕੇ ਦੁਖੀ ਕੋ ਧਿਆਨ ਭਰਮਾਈ ਹੈ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਦਰ ਤੇ ਥੋਥਾ ਜੋ ਸਾਸ ਬਿਨਾ ਮਿਰਤਾ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ ਆਪਨ ਬੀਜਾ ਪੇ ਹੀ ਖਾਹੇ ਸੰਤ ਕਾ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲਾਏ ਉਭਾਰ ਸੰਤ ਕਾ ਦੁਖੀ ਇਉਂ ਬਿਲ ਲਾਏ ਜੋ ਜਲ ਵੀ ਹੋਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ

ਜਾਏ ਅਸ਼ਟਪਦੀ ਮਾਨੁ ਕੀ ਟੇਕ ਪ੍ਰਿਥੀ ਸਭ ਜਾਨ ਦੇਵਨ ਕੋ ਏਕਾ ਭਗਵਾਨ ਜਿਸ ਕਹਿ ਦੀਆ ਰਹੇ ਅਗਾਹੇ ਬੌਰਨਾ ਦ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਏਕ ਹੋਆ ਮਾਨੁ ਕਹਿ ਸ਼ਨਾਈ ਹਾਥ ਤਿਸਕਾ ਹੁਕਮ ਬੂ ਸੁਖ ਹੋਏ ਤਿਸਕਾ ਨਾਮ ਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਵਿਘਨ ਨਾ ਲਾਗੇ ਕੋਏ ਉਸਤ

ਊਹ ਜਲ ਮੱਥਾ ਬਟਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਤਨਵੰਤ ਕਰੀ ਸੰਸਾਰ ਮਨ ਤਨਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਹਿਤ ਤੁਕੀਓ ਸੋਚੀ ਜਾਣੇ ਨਾਮ ਸੰਗ ਜਿਸ ਗਾ ਮਨ ਮਾਨਿਆ ਨਾਨਕ ਤੇਰੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁੱਜੈ ਤਿਸਕੀ ਜਾਨੋ ਤ੍ਰਿਸ਼ਨਾ ਬੁੱਝੈ ਸਾਧ ਸੰਗ ਹਰ ਹਰ ਜਸ ਗੈਤ ਸਰਵ ਰੋਗ ਤੇ ਹਰਜਨ ਰਹਿਤ ਅੰਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਨ।

ਬਨਾਸੀ ਬ੍ਰਭਿਆ ਪਿਆਪ ਆਪਨ ਕੀ ਆ ਕਛੂ ਨਾ ਹੋਏ ਜੇਸੋ ਪ੍ਰਾਣੀ ਲੋਚਾ ਕੋਏ ਤਸਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰਨਾਮ ਗੁਰੂ ਬੰਤੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘੜ ਸੁ ਹੈ ਧਰਮੰਤਾ ਏਕਾਗੋ ਗਰਭੈ ਜਾ ਸਭ ਕਿਛ ਤਿਸਕਾ ਦੀਆ ਦਰਬਾਰ ਅਤ ਸੂਰਾ ਜੇ ਕਹੂ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾ ਵੈ ਜੇ ਕੋ ਹੋਏ ਬਹੇ ਦਾਤਾ ਅਰਥ ਦੇਨ ਹਾਰ ਜਾਣੇ ਗਾਵਾਰ ਜਿਸ ਗੁਰਪ੍ਰਸਾਦ ਉੱਟੇ ਹਉ ਰੋਗ ਨਾਨਕ ਸੋਜਨ ਸਦਾ ਅਰੋਗ ਜਿਉ ਮੰਦਰ ਕੋ ਥਾਮੇ ਥੰਮਣ ਤਿਉ ਗੁਰ ਕਾ ਸ਼ਬਦ ਬਨੇ ਅਸਥੰਮਨ ਜਿਉ ਪਾ ਖਾਣ ਨਾਵ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਖਤ ਨਿਸਤਰਾ

ਮਨ ਮੁਰ ਕਾਹੇ ਬਿਲ ਲਾਈਏ, ਪ੍ਰਭ ਲਿਖੇ ਕਾ ਲਿਖਿਆ ਪਾਈਏ, ਦੁੱਖ ਸੁਖ ਪ੍ਰਭ ਦੇਵਨ ਹਾਰ, ਅਮਰ ਤਿਆਗ ਤੂੰ ਤਸੈ ਚਿਤਾਰ, ਜੋ ਕਛ ਕਰੈ ਸੋਈ ਸੁਖ ਮਾਨ, ਭੁੱਲਾ ਕਾਹੇ ਫਿਰੇ ਅਜਾਨ, ਕੌਣ ਬਸਤਾਈ ਤੇਰਾ ਸੰਗ, ਲਪਟ ਰਿਓ ਰਸ ਲੋਭੀ ਪਤੰਗ, ਰਾਮ ਨਾਮ ਜਬ ਹਿਰਦੇ ਮਾਹੇ, ਨਾਨਕ ਪਾਤ ਸੇਤੀ ਕਰ ਜਾਹੇ, ਸਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੈ ਮੈਂ ਤੋਲ, ਲਾਦ ਖੇ ਬਸੰਤੇ ਸੰਚਾਲ, ਬਰਤਿਆਗ ਵਿਖਿਆ ਜੰਜਾਲ, ਧਨ ਧਨ ਕਹਿ ਸਭ ਕੋਹੇ, ਮੁਖ ਉਜਲ ਹਰ ਤਰਗੇ ਸੋਏ, ਵਾਪਾਰ ਬਿਰਲਾ ਵਾਪਾਰੇ, ਨਾਨਕ ਤਾਕੇ ਸਦਬਲਹਾਰੇ, ਚਰਨ ਸਾਧ ਗਏ ਧੋਏ ਧੋਏ, ਪਿਓਰ ਪ੍ਰਸਾਦ ਕਪਨਾ ਜੀਓ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉਪਰ ਜਾਈਏ ਕੁਰਬਾਨ, ਸਾਹ ਸੇਵਾ ਵਡਭਾਗੀ ਪਾਈਏ, ਸਾਹ ਸੰਘ ਹਰ ਕੀਰਤਨ ਗਾਈਏ, ਅਨਕ ਬਿਘਨ ਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ।

ਆਤਮ ਗਹਿ ਚਾਹੇ ਪ੍ਰਭ ਸਿਉ ਰਹਿ ਹੈ ਸਮਾਏ, ਜੋ ਹੋਵਾ ਹੋਵੇ ਸੋ ਜਾਣੇ, ਪ੍ਰਭ ਨੇ ਕਾ ਹੁਕਮ ਪਛਾਣੈ, ਤਿਸ ਕੀ ਮਹਿਮਾ ਕੌਣ ਬਖਾਨਾਓ, ਤਿਸ ਕਾ ਗੁਣ ਗਹਿ ਏਕ ਨਾ ਜਾਣੋ, ਆਠ ਪੈਰ ਪ੍ਰਭ ਬਸੇ ਹਜ਼ੂਰੇ, ਕਹੁ ਨਾਨਕ ਸੇ ਜਨ ਪੂਰੇ, ਮਨ ਮੇਰੇ ਤਿਨ ਕੀ ਓਟ ਲੇਹੇ, ਮੰਥਨ ਆਪਣਾ ਤੇ ਨ ਜਨ ਦੇਹੇ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋ

ਸਤਿ ਪੈਰਾ ਸਰੋ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕਾ ਸੰਗ ਸਿੱਖ ਉਤਰਾਇ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰਾ ਪ੍ਰਤਪਾਲ ਸੇਵਕੋ ਗੁਰ ਸਦਾ ਦਇਆਲ ਸਿੱਖੀ ਗੁਰ ਦੁਰਮਤ ਮਲ ਹਰੈ ਗੁਰ ਵਚਨੀ ਹਰ ਨਾਮ ਚੁਰਾਇ ਸਤਿਗੁਰ ਸਿੱਖੇ ਬੰਧਨ ਗਾਟੈ ਗੁਰ ਕਾ ਸਿੱਖ ਬੇਕਾਰ ਹਾਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਿਭਾਗੀ ਹੈ ਸਤਿਗੁਰ ਸਿੱਖਾ ਹਾਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀਏ ਨਾਲ ਸੰਭਾਰੈ ਗੁਰ ਕਾ ਗ੍ਰਹਿ ਸੇਵਕ ਜੋ ਰਹਾ ਗੁਰ ਕੀ ਆਗਿਆ ਮਨ ਮੈਂ ਸਹਾਇ ਆਪਸ ਕਹੋ ਕਰ ਕਾਸ਼ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿ ਧਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਏ ਕਾਜ ਰਾਸ ਸੇਵਾ ਕਰ ਤੋ ਇਨੇ ਕਾਮੀ ਤਿਸਕੋ ਪ੍ਰਭ ਸੁਆਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਨੈ

ਮੈਂ ਪਾਰ ਬ੍ਰਹਮ ਇੱਕੇ ਆਪ ਨਹੀਂ ਕਛ ਭਰਮ ਸਹਿ ਸਿਆਨ ਬਲਿਆ ਨਾ ਜਾਈਐ ਨਾਨਕ ਐਸਾ ਗੁਰਬਟ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਪੇਟ ਸਿੰਘ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਗਰ ਭਜਨ ਕਰਨ ਆਗਾਨੇ ਮਨ ਸੰਤੋ ਗਾਤਾ ਪਤੀਆਨੇ ਪੂਰਾ ਗੁਰਖਿਓ ਜਾ ਕਾ ਮੰਤਰ ਅੰਮ੍ਰਿਤ ਇਸ਼ਟ ਪੇਕੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਿਤ ਸਲੈ ਮਿਲਾਏ।

ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਨੇ ਨਾ ਪਾਈ। ਅਨਕ ਭਗਤ ਬੰਧਨ ਤ ਕਰਹੇ, ਚਰਨ ਕਮਲ ਹਿਰਦੇ ਸਿਮਰੇ, ਸਤਬਲਿਹਾਰੀ ਸਤਿਗੁਰ ਪਰੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਰੇ। ਇਹ ਹਰ ਰਸ ਪਾਵੇ ਜਨਕ ਹੋਏ, ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ।

ਆਕਾਸੇ ਨਾਨਕ ਪਰਮੋ ਦੁਖ ਤੈਤੇ ਨਾਸੇ ਤਪਤਮਾਏ ਠਾਂਡ ਵਰਤਾਈ ਅਨੰਤ ਵਿਆਹ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਦੇਸੇ ਭਾਉ ਜੁਕਾ ਨਿਰਭੋਇ ਬਸੇ ਸਗਲ ਵਿਆਦ ਮੰਤੇ ਖੈ ਨਸੇ ਜਿਸ ਗਾ ਸਾਥਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾਈ ਚੁਕੇ ਭਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਦਿਨ ਸਗਰੀ ਬੋਹੀ ਆਪਣੀ ਚਰਿਤ ਪ੍ਰਭ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦ ਦੂਜਾ ਨਾਹੀ ਗੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਭਿਆ ਰੂਪ ਰੰਗ ਭਏ ਪ੍ਰਕਾਸ਼ ਸਾਧ ਕੇ ਸੰਗ ਰਜ ਰਚਨਾ ਆਪਣੀ ਗਲਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਬਿਖਿਆ ਸਗਰੀ ਸ਼ਾਰ ਹਰ ਹਰ ਨਾਮ ਗਵਾਵਨਾ ਨਾਨਕ ਹੈ ਤੁਹਾਨੂੰ ਸਾਰ ਅਸ਼ਟਪਦੀ ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਪਸਾ ਮੀਤ ਵਿਸਾਰੋ ਚਰਨ ਕਮਲ ਰਿਦਮ ਉਰਤਾਰੋ ਕਰਨ ਕਾਨ ਸੋ ਪ੍ਰਭ ਸਮਰਥ ਦ੍ਰਿੜਗਰ ਗਹ ਹੋ ਨਾਮ ਰਵਥ ਏ ਧਨ ਸੰਚੋ ਹੋਵੋ ਭਗਵੰਤ ਸੰਜਨਾ ਕਾ ਨਿਰਮਲ ਮੰਦ ਏ ਗਾਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਗੁਣ ਉਠਤਾਵੇ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਕੋ ਵਾਚੇ ਮੀ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਰੀ ਕਰਨੀ ਸਾ ਸੋਭਾ ਪਾ ਸਰਕੀ ਸਰਨੀ ਅਨੁਗ ਭਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖਤ ਲਾਏ ਸਰਬ ਨਿਧਾਨ ਮੇਰ ਨਾਮ ਨਿਧਾਨ ਜਬ ਨਾਨਕ ਦਰਗੇ ਪ੍ਰਮਾਨ ਮਨ ਪ੍ਰਬੁੱਧੋ ਹਰ ਕਹਿ ਨਾਏ ਦੈਤ ਸਥਾਪਤੇ ਆਵੈ ਠਾਏ ਦਾਗੋ ਬਿਗਨ ਨਾ ਲਾਗੈ ਕੋਏ ਜਾਗੈ ਹਰਦਾ ਵਸੇ ਹਰ ਸੋਏ

ਜਨ ਸਾਚਾ ਜਨਮ ਰਹਿ ਸੋ ਗਾਚੋ ਗਾਚਾ ਆਵਾਗਮਨ ਮਿਟੇ ਪ੍ਰਭ ਸੇਵਾ ਤਿਆਗ ਸ਼ਰਨ ਗੁਰਦੇਵ ਇਉਂ ਰਤਨ ਜਨਮ ਗਾਵੇ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨੁਗ ਭਾਵਨਾ ਛੁਟਨ ਹਰੇ ਸਿਮਰ ਸਾਸ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮੰਜਤ ਨਾਨਕ ਫਲ ਪਾਏ ਸੰਗਨਾ ਚਾਲ ਤੇਰੇ ਤਰਾ ਤੂੰ ਕਿਆ ਲਪਟਾਵੇ ਮੂਰਖ ਬਨਾ ਸੁਤ ਮੀਤ ਕੁਟਾਮਾਰ ਬਨਤਾ ਅੰਤੇ ਕਹੋ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਅੰਤੇ ਕਹੋ ਕਮਨ ਛੁਟਕਾਰ ਅਸਸਤੀ ਰਥ ਸਵਾਰੀ ਝੂਠਾ ਡਮ ਝੂਠਾ ਸਾਰੀ ਜਿੰਦਗੀ ਤਸ ਬੁੱਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾਤੂ ਲੇ ਏਆਨੇ ਭਗਤ ਬਨਾ ਬਹੁ ਡੁੱਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਗੇ ਕਿਲ ਵਿਖ ਜਾਏ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਗੈਤ ਰਹਿਤ ਗਤ ਪਾਵੋ ਸਾਰਭੂ ਸਤਰਗੋ ਨਾਓ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵ ਤਰੀ ਉਤਰ ਸਮੈਰ ਬਿਨ ਜਾਏ ਹੋਮੇ ਬਿਖ ਫੈਲ ਹੋਏ ਅਚੰਦ ਬਸੇ ਸੁਖ ਨਾਲ ਸਾਸ ਗਰਾ ਸਰਨਾਮ ਸੰਭਾਲ ਛਾੜ ਸਿਆਨਮ ਸਗਲੀ ਮਨਾ ਸਾਹ ਸੰਗ ਪਾਵੇ ਸਜ ਧਨਾ ਹਰ ਪੂੰਜੀ ਸੰਤ ਕਰੋ ਵਿਵਹਾਰ ਇਹਾਂ ਸੁਖ ਦਰਗਾਹ ਜਾਇਕਾਰ ਸਰਬ ਨਿਰੰਤਰ ਏਕੋ ਦੇ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਹ ਰਾਹੇ ਇੱਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਵ ਅਨੰਤ ਮੰਦਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਰਾ ਪੂਰਨ ਪੂਰ ਰਹੋ ਪ੍ਰਭ ਆਪ ਅਨਕ ਵਿਸਤਾਰ ਏਕ ਦੇ ਭਏ ਗਰਾਤ ਪ੍ਰਾਸ਼ਦ ਗਏ ਮੰਤਰ ਅੰਦਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਪ੍ਰਭ ਆਇਆ ਭਰਿਆ ਤਉ ਸਰਣਾਏ ਨਾਨਕ ਕੀ ਪ੍ਰਭੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮਾਂਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾ ਸਾ ਪ੍ਰਭ ਤੁਮੇ ਧਿਆਮੋ

ਬਰਲਾ ਕੋਏ ਜਿਨ ਚਾਖਿਆ ਸੇ ਜੰਦਰ ਬਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧ ਕੈ ਸੰਗ ਪਰੇ ਸਰਨਾਂ ਸਭ ਤਿਆਗ ਅੰਤਰ ਬਰਗਾ ਸੰਦਲ ਬਲਾਗ ਬੜਭਾਗੀ ਜਪਿਆ ਪਰ ਸੋਏ ਨਾਨਕ ਰਾਮ ਰਤੇ ਸੁਖ ਹੋਏ ਸੇਵਕੀ

ਨਾਨਕ ਜਨ ਧਿਆਇਆ ਸਾਜਨ ਸੰਤ ਗੁਰੂ ਏ ਗਾ ਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਪ ਜਪੋ ਅਬਰਾ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨੋ ਸੀਸ਼ਾਰ ਸਰਵ ਕਲਿਆਣ ਸੁਖ ਨਿਧ ਨਾਮ ਬੁੱਢੇ ਚਾਦ ਪਾਏ ਵਿਸਰਾਮ ਸਗਲ ਦੁੱਖ ਕਾ ਵਿਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮੰਤਰ ਅੰਤਰ ਇਹੀ ਸੁਭਾਵੋ ਨੇਤਰੋ ਪੇਗ ਦਰਸ ਹੋਏ ਮਾਨ ਵਿਗਸਾ ਸਾਧ ਚਰਨ ਧੋਏ ਭਗਤ ਜਨ

ਪਾਇ ਲਾਵੇ ਮਨ ਹੀਤ ਅਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਏਕ ਨਮਕ ਹਰ ਕੇ ਗੁਣ ਗਾਇਨ ਕਰਾਜ ਭੋਗ ਬੜਿਆ ਹਰ ਕੇ ਨਾਮ ਕੀ ਕਥਾ ਮਨ ਪਾਈ ਵੋ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋ ਬਾਤ ਨਵੰਦ ਹਿਰਦੇ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ।

ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਕਾਰੇ ਕਾਸ਼ਨਾ ਦ੍ਰਿਸ਼ਟੇਤਾ ਪਾਪੁੰਦਬ ਕਹਤੇ ਹੋਤਾ ਜਬ ਧਾਰੀ ਆਪਣ ਸੁਨ ਸਮਾਦ ਤੈਰ ਵਿਰੋਧਕ ਸੰਕਮਾਤ ਜਬ ਇਸਕਾ ਵਰਨ ਚਿਹਨਾ ਜਾਪਤ ਤਬ ਹਰ ਸੋ ਕਹੋ ਕਿਸੇ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮਤਾ ਮੋਹ ਕਾ ਕਿਸੋਦ ਭਰਮ ਆਪਣ ਖੇਲਾ ਵਰਤੀਜਾ ਨਾਨ ਕਰਨੇ ਹਾਰ ਨਾ ਦੂਜਾ ਜਬ ਹੋਬਤ ਪ੍ਰਭ ਕੇਵਲ ਧਨੀ ਤਬ ਬੰਦ ਮੁਗਤ ਕਹੋ ਕਿਸਕੋ ਗਨੀ ਜਬ ਇਕੇ ਹਰ ਅਗਮ ਅਪਾਰ ਤਬ ਨਰਕ ਸੁਰ ਕਹੋ ਕਾਉਨ ਆਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਗਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਮਨ ਨੇ ਡਰ ਕਮਨ ਕਤ ਡਰਾਏ ਆਪਣ ਚਲਤ ਆਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਿਨਾਸੀ ਸੁਖ ਆਪਣੇ ਆਸਨ ਤੈ ਜਨਮ ਮਰਨ ਕਹੋ ਕਾ ਅਵਿਨਾਸਨ ਜਾ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤ੍ਰਾਸ ਕਹੋ ਕਿਸੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੂਛਦ ਲੇਖਾ ਜਬਨਾਥ ਨਿਰੰਜਨ ਅਗੋਚਰ ਅਗਾਧੇ ਤਬ ਗੌਣ ਛੁਟੇ ਗੌਣ ਬੰਧਨ ਬਾਧੇ ਆਪਣੇ ਆਪ ਆਪੀ ਅਚਰਜਾ ਨਾਨਕ ਆਪਨ ਰੂਪ ਆਪੀ ਉਪਰਜਾ ਜੈ ਨਿਰਮਲ ਪੁਰਖ ਪੁਰਖ ਪਾ ਧੋਤਾ ਤੈ ਬਿਲ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਗੌਣ ਕੋ ਮਾਨ ਗੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਦ ਕਉ ਕੀਸ ਜੈ ਜੋ ਸੁਰਬੀ ਜੋ ਸੰਗ ਸਮਾਵੇ ਤੇ ਕਿਸੇ ਭੂਕਮ ਨਿਰਬਤਾਵੈ ਕਰਨ ਕਰਾਮਨ ਕਰਨੇ ਹਾਰ ਨਾਨਕ ਕਰਤੇ ਕਾ ਰਾਹੇ ਸੁਮਾਰ ਜਪ ਆਪਣੀ ਸੋਭਾ ਆਪਨ ਸੰਗ ਮਨਾਏ ਤਬ ਕਮਨ ਮਾਏ ਬਾਪ ਮਿੱਤਰ ਸੁਧ ਭਾਈ ਜੈ ਸਰਬ ਕਲਾਪੇ ਪਰਭੀਨ ਤੈ ਵੇਦ ਕਤੇਵ ਕਾਹ ਕਉ ਛੀਨ ਜਬ ਆਪਣੇ ਆਪ ਆਪ ਉਤਾਰੇ ਤਉ ਸ਼ਗਨ ਅਪਸ਼ਗਨ ਕਹਾਂ ਵਿਚਾਰੈ ਜਪਨੁ ਜਪਨ ਆਪ ਨੇਰਾ ਤੈ ਕਉ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜਾ ਛਲ ਅਸ਼ੇਦ ਅਭੇ ਸਮਾਇਆ ਊਹਾ ਕਿਸੇ ਵਿਆਪਤ ਮਾਇਆ ਬਸ ਗੁਆ ਪਿਆ ਦੇਸ ਤੇ ਗੁਣ ਕਾ ਨਾਹੀ ਪ੍ਰਵੇਸ਼ ਜਾ ਇੱਕ ਏਕ ਏਕ ਭਗਵੰਤਾ ਤੈ ਕੌਣ ਅਚਿੰਦ ਕਿਸ ਲਾਗੇ ਚਿੰਤਾ ਜੇ ਆਪਣੇ ਆਪ ਆਪਤੀਆਰਾ ਤੈ ਕੌਣ ਕਥੇ ਕੌਣ ਸੁਣੇ ਹਾਰਾ ਬਾਬੇ ਅੰਦੂਜ ਦੇ ਉਚਾ ਨਾਨਕ ਆਪਸ ਗੁਆਪੇ ਪਹੁਚਾ ਜਾ ਪ੍ਰਜੋ ਪ੍ਰਪੰਜ ਆਕਾਰ ਤੇ ਗੁਣ ਮੈਂ ਕਿਨੋ ਵਿਸਥਾਰ ਪਾਪੁਨ ਤੈ ਭਈ ਕਹਾਵਤ ਕਹੂ ਨਰਕ ਕਹੂ ਸਵਰਗ ਵੰਸ਼ਾਵਤ ਆਲ ਜਾਲ ਮਾਇਆ ਜੰਜਾਲ ਹਉਮੈ ਮੋਹ ਭਰਮ ਮੈਂ ਭਾਰ ਦੂਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀ ਵਖਿਆਨ ਆਪਣ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤਉ ਨਾਨਕ ਏਕੈ ਜਾ ਅਵਗਤ ਭਗਤ ਆਪ ਜਬ ਸਰੇ ਪਾਸਾਰ ਸੰਤ ਪ੍ਰਤਾਪ ਦੋ ਪਾਕ ਆਪੇ ਧਨੀ ਉਨਗੀ ਸੋਭਾ ਉਨਹੂ ਬਨੀ ਆਪੇ ਕੌਤਕ ਕਰੇ ਆਨੰਦ ਚੋਜ ਆਪੇ ਰਸ ਭੋਗਨ ਨਿਰਜੋਗ ਜਿਸ ਭਾਵਿਤ ਸਭ ਨਾਇ ਲਾਵੈ ਜਿਸ ਭਾਵਿਤ ਸਖੇਲ ਖਿਲਾਵੈ ਮੇ ਸੁਮਾਰ ਅਥਾ ਆਗੰਤਿਆ ਤੋਲੈ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੁਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥਾ ਆਪ ਸੁਣੇ ਹਾਰ ਆਪੇ ਕਾ ਵਿਸਥਾਰ ਜਾਤ ਸੁਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛੁ ਹੋਏ ਆਪਣ ਸੁ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਵ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜਿੱਤਾ ਜੀ ਜੰਤਰ ਸਭ ਤਾ ਕੇ ਹਾਥ ਦੀਨ ਦਿਆਲ ਅਨਾਥ ਹੋ ਨਾਥ ਜਿਸ ਰਾਖੇ ਤਿਸ ਕੋਈ ਨਾ ਮਾਰੈ ਸੋ ਮੂਹਾ ਜਿਸ ਮਨੋ ਵਿਸਾਰੈ ਤਿਸ ਤਜ ਅਵਨ ਕਾਹ ਕੋ ਜਾਏ ਸਭ ਸਿਰੇ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭਾਦ ਅੰਦਰ ਬਾਹਰ ਜਾਨੂ ਸਾਧ ਗੁਰ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰ ਰਹੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਣੇ ਆਪ ਅੰਤਰ ਜਾਮੀ ਰਹੋ ਬਿਆਪ ਪ੍ਰਤਪਾਲੇ ਜੀਅਨ ਬਾਂ ਭਾਤ ਜੋ ਜੋ ਰਚੋ ਸੋ ਤਸੇ ਧਿਆਤ ਜਿਸ ਭਾਵ ਤਿਸ ਲਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਅਨੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਗਜਾਨਿਆ ਜਨ ਲਾਗਾ ਹਰ ਏਕੈ ਨਾਏ ਤਿਸਕੀ ਆਸ ਨਾ ਬਿਰਥੀ ਜਾਏ ਸੇਵਕ ਉਹ ਸੇਵਾ ਬਨਿਆਈ ਹੁਕਮ ਬੂਝ ਪਰਮ ਬਦ ਪਾਈ ਇਸੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਦਨ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸਵੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਗਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹਾ ਸੁਭਾਓ ਆਠ ਪੈਰ ਪ੍ਰਭ ਵੇਖੋ ਨੇਰਾ ਮਿਟੇ ਅਗਿਆਨ ਮਿਨਸੇ ਅੰਧੇਰਾ
ਸੁਣ ਵਿਦੇਸ਼ ਹਿਰਦੈ ਬਸਾਬੋ ਮਨ ਛੇ ਨਾਨਕ ਬਲ ਪਾਵੋ ਹਾਲਤ ਬਲ ਦੁਏ ਲਿਓ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਵਸੇ ਤੇ ਸਾਜ ਬਰੀਖਿਆ ਬੰਦਨ ਨਾਮ ਜਬੋ ਲਿਵਲਾਏ ਦੁੱਖ ਦਰਦ ਬੰਦੇ ਭਾਓ ਜਾਏ ਸੱਚ ਵਾਪਾਰ ਕਰੋ ਵਾਪਾਰੀ ਦਰਗਾਹ ਨਿਭੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਾਹਰ ਨਾ ਆਵੇ ਜਾਹੇ ਤਿਸਤੇ ਦੂਰ ਕਹਾਂ ਕੋ ਜਾਏ ਉਬਰੇ ਰਾਖਣ ਹਾਰ ਧਿਆਏ ਨਿਰਭਉ ਜਪੇ ਸਗਲ ਭਾਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੂਰ

ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਰੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਮਾਨ ਅੰਦਰ ਜਾਮੇ ਪੁਰਖ ਪ੍ਰਧਾਨ ਜਿਸ ਮਨ ਬਸੇ ਸੋਤ ਨਿਹਾਲ ਤਾਗੇ ਨਿਕਟ ਨ ਆਪਦ ਕਾਲ ਅਮਰ ਭਏ ਅਮਰਾਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੇਗਰੀ ਏਕ ਸਘਟ ਮਾਹੇ ਅਨੰਕ ਅਨੰਕ ਰੰਗਨਾ

ਅੰਦਰ ਸੋ ਬਾਹਰ ਆਨੰਦ ਘਟ ਘਟ ਵਿਆਪ ਰਹਿਆ ਭਗਵੰਤ ਤਰਨਮਾਇ ਆਕਾਸ਼ ਵਿਆਲ ਸਰਵਲੋਕ ਪੂਰਨ ਪ੍ਰਤਪਾਲ ਬੰਦਨ ਪ੍ਰਭਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪਾਉਣ ਪਾਣੀ ਬਸੰਤਰ ਮਾਹੇ ਚਾਰ ਗੁਣ ਦੇ ਦਸੇ ਸਮਾਹੇ ਦਿਸਦੇ ਭਿੰਨ ਹੀ ਕੋ ਠਾਉ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਬ੍ਰਾਨ ਸਿਮਰਤ ਮੈਂ ਦੇਖ ਸਸੀਅਰ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲਾ।

ਹਿਰਦਾ ਸਭ ਧਰਮ ਸੰਜਨਾ ਸੁਣੇ ਸੁਭ ਬਚਨ ਸਰਬਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸਕੀਏ ਰਹਿਤ ਸਾਦ ਭਜਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਦਰ ਵਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਮੋਹੀ ਆਪ ਸਤਿ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਤ ਤਿਸ ਭਾਵਿਤਾ ਕਰੇ ਵਿਸਥਾਰ ਤਿਸ ਭਾਵਿਤਾ ਏਕੰ

ਨਾਨਕ ਜਾ ਭਾਵੇ ਤਾਂ ਲੈ ਸਮਾਏ, ਇਸੇ ਹੋਏ ਸੋ ਨਾਹੀ ਬੁਰਾ, ਉਰਾ ਕਹੋ ਕਿਨੈ ਕਛ ਕਰਾ। ਆਪ ਲਾਭ ਕਰਤੂ ਦਾ ਤਨੇਕੀ ਆਪੇ ਜਾਣੇ ਆਪਣੇ ਜੀ ਕੀ, ਆਪ ਸਾਜ ਧਾਰੀ ਸਭ ਸਾਜ, ਓਤ ਬੋਧ ਆਪਣ ਸੰਗਰਾਜ, ਤਾਂ ਕਿ ਗਤਬਿੰਦ ਕਹੀ ਨਾ ਜਾਏ, ਦੂਸਰੇ ਤਾਂ ਸੋਜੀ ਪਾਏ, ਤਿਸਕਾ ਕੀਆ ਸਭ ਪ੍ਰਮਾਨ, ਗੁਰਪ੍ਰਸਾਦ ਨਾਨਕ ਇਹੋ ਜਾਨ, ਜੋ ਜਾਣੈ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧੰਨ ਧੰਨ ਧੰਨ ਜਨ ਆਇਆ, ਜਿਸ ਪਰ

ਆਪ ਛੋੜ ਬੇਨਤੀ ਕਰਹਾਉ ਸਾਧ ਸੰਗ ਅਗਨ ਸਾਗਰ ਧਰੋ ਹਰ ਧਨ ਕੇ ਪਰਲਿਓ ਭੰਡਾਰ ਨਾਨਕ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਇਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾ ਬਾਰੰਗਵਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧਕੇ ਬਚਨ ਅਮਲੀਕ ਲਾਲ ਰਤਨ ਅਮਲੀਕ ਲਾਲ ਇਹ ਰਤਨ ਸੁਨਤ ਗਮਾਵਤ ਹੋਤ ਉਧਾਰ ਆਪਤ ਰਹਿ ਲੋਕੇ ਨਿਸਤਾਰ ਸਫਲ ਜੀਵਨ ਸਫਲ ਤਾਗਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਤ ਵਾਜੈ ਸੁਨ ਸੁਨ ਅੰਧ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਕੁਤਰੇ ਚਨਕੇ ਸਾਥੇ ਸਰਨਯੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਭਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਹੀ ਸੇਵ ਆਲ ਜੰਜਾਲ ਵਿਗਾੜਤੇ ਰਹਿਤੇ ਰਾਮ ਨਾਮ ਸੰਦਰਸਨਾ ਕਹਿਤੇ ਕਰ ਪ੍ਰਸਾਦ ਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਸਤਿਗੁਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋ ਤਨਿਧਾਨ ਸਰਬਿਛਾ ਤਾਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਜ ਪਾਇਆ ਸਥਾਨ ਬਹੁਰ ਨਾ ਹੋਵੇ ਆਮਨ ਜਾਨ ਹਰ ਤਨ ਖਾੜ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬਦਾ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾ ਸਭ ਕੇ ਮਾ ਸਕਲ ਦੇ ਉਦਾਸ ਸੁੰਦਰ ਚਤੁਰ ਤਦਗਾ ਬੇਤਾ ਸਮਦਰਸੀ ਏਕ ਦ੍ਰਿਸ਼ਟਿਤਾ ਇਹ ਫਲ ਤਿਸ ਜਨ ਕਾਇ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਯੁਗ ਮੈਂ ਤਾਗੀਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟਾ ਸੰਤ ਕਿਰਪਾ ਤੇ ਜਮਤੇ ਛੁਟਾ ਜਾ ਕੇ ਮਸਤਕ ਕਰਮ ਪ੍ਰਪਾਏ ਸਾਧ ਸਰ ਨਾਨਕ ਤੇ ਆਏ ਜਿਸ ਮਨ ਬਸੈ ਸੁਨੇ ਲਾਹੇ ਪਰੀਤ ਤੇ ਜਨ ਆਵੇ ਹਰ ਪ੍ਰਭ ਜੀਤ ਜਨਮ ਮਰਨ ਤਾਗਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਨੀ ਏਕ ਨਾਮ ਮਨ ਮਾਏ ਸਮਾਨੀ ਦੁਖ ਰੋਗ ਬਿਨਸੇ ਬੈ ਭਰਮ ਸਾਧ ਨਾਮ ਨਿਰਮਲ ਤਾਕੇ ਕਰਮ

ਸਤਿਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨ ਹੋਵੈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ

ਹੁਕਮੀ ਹੋ ਵਣ ਜੀਆ ਹੁਕਮ ਮਿਲੈ ਵਡਿਆਈ ਹੁਕਮ ਹੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ।

ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ, ਨਾਨਕ ਭਗਤਾ

ਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਭਾਵੇ ਮੋਖ ਦੁਆਰ ਮੰਨੈ ਪਰਿਵਾਰੇ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੈ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ

ਹਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ

ਦੇ ਨਮਸਤੰ ਅਭਜਬੇ ਨਮਸਤਸਤ ਅਜਬੇ ਅਦੇ ਸੰ ਅਦੇ ਸੇ ਨਮਸਤੰ ਅਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਅਭੇਵੈ ਨਮਸਤੰ ਜਨਮੇ ਨਮਸਤੰ ਸੁਭਮੇ ਨਮੋ ਸਰਬ ਗਾਉਣੇ ਨਮੋ ਸਰਬ ਪਹੁਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤਿਆਲੇ ਨਮਸਤੰਗ ਵਰਨੇ ਨਮਸਤੰਗ ਵਰਨੇ ਨਮਸਤੰਗ ਜਰਾਰੰਗ ਨਮਸਤੰਗ ਗ੍ਰਿਤਾਰੰਗ ਨਮੋ ਸਰਬ ਧੰਦੇ ਨਮੋਸਤ ਅਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਹੀਮੇ ਨਮਸਤੰਗ ਕਰੀਮੇ ਨਮਸਤੰਗ ਨੰਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ

ਭੁਜੰਗ ਪ੍ਰਿਆ ਛੰਦ ਨਮੋ ਸਰਬ ਮਾਨੇ ਸੰਭਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਹੁਣੇ ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ

ਦੇਸ ਹੈ ਭੇਸ ਹੈ ਭਜੰਗ ਪ੍ਰਿਆ ਛੰਦ ਅਗਾ ਦੇ ਬਾਦੇ ਨੰਦੀ ਸਰੂਪੇ ਨਮ ਸਰਵਮਾਨੇ ਸਮਸਤਿ ਨਿਧਾਨੇ ਨਵਾਹ ਤਵੰਗ ਨਿਰਨਾਥੇ ਨਵਾਹ ਤਵੰਗ ਪ੍ਰਮਾਥੇ ਨਵਾਹ ਤਵੰਗ ਗੰਜੇ ਨਵਾਹ ਤਵੰਗ ਅਪੰਜੇ ਨਵਾਹ ਤਵੰਗ ਕਾਲੇ ਨਵਾਹ ਤਵੰਗ ਅਪਾਲੇ

ਪੁਰਖੇ ਅਪਾਰ ਸਰ ਬਿਸਵਰਤੇ ਉਸੇ ਅੰਪਵ ਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਗਤੇ ਅਕਾਲ ਪੁਰਖੇ ਆਦੇਸ਼ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਾਖੇ ਅਪੇਸ ਅੰਗ ਰੰਗ ਨਰੰਗ ਜਾ ਕਹਿ ਜਾਤ ਪਾਤ ਨਾਮ ਗਰਭ ਗੰਜਣ ਦੁਸਟ ਭੰਜਣ ਮੋਕਿਤ ਦਾਇਕ ਕਾਮ ਆਪ ਰੂਪ ਅਮੀਕ ਅਣਉਸਤ ਦੇਖ ਪੁਰਖੇਵਤ ਹੁਦ ਗਰਭ ਗੰਜਣ ਸਰਵ ਭੰਜਣ ਆਦ ਰੂਪ ਅਸੂਤ ਅੰਗਹੀਣ ਭੰਗ ਨਾਤਮੇਕ ਪੁਰਖੇ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ

ਕਾਮੇ ਭਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ

ਸੰਭਾਸਤਰ ਪ੍ਰਣਾਮੇ ਸੰਭਾਸਤਰ ਪ੍ਰਣਾਸੇ ਅਗੰਜਲ ਅਨਾਮੇ ਸੰਭਾਸਤੁਲ ਨਿਵਾਸੇ ਨਿਰਕਾਮੰ ਬਿਭੂਤੇ ਸੰਭਾਸਤਲ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬਿਭੂਤੇ

ਜਾਏਗੇ। ਸਾਧ ਸਮੂਹ ਪ੍ਰਸਥਾਨ ਫਿਰੇ ਜਗ ਸਤਰ ਸਭ ਅਵਲੋਕ ਚ ਪੈਂਗੇ। ਮਾਨਵ ਇੰਦਰ ਗਿਰਿੰਦਰ ਨਿਰਾਤਮ ਜਮ ਤਰ ਲੋਕੋ ਰਾਜ ਕਰੇਂਗੇ। ਕੋੜ ਸਨਾਨ

ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਹੁਕ ਟੰਬ ਤੂੰ ਜੇ ਦੇਖਦਾ ਚਲੇ ਨਾਹੀਂ ਤੇਰੇ ਨਾਲੇ ਸਾਥ ਤੇਰੇ ਚਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਏ ਐਸਾ ਕੰਮ ਮੂਲੇ ਨਾ ਕੀਚੇ ਜਿਤੇ ਅੰਤ ਪਛੋਤਾਈਏ ਸਤ ਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਤੁਰਹੋ ਲਿਖਿਆ ਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ।

ਜੀਹ ਨਿਰਮਲ ਬਾਰ ਨਿਰਮਲ ਬਾਰ ਤਾ ਨਿਰਮਲ ਜੀਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਾਹੁ ਚੈ ਨਾਹੀ ਮਨ ਸਾਰ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ ਕਹੇ ਨਾਨਕ ਜਨਮਾ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਅਹ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਇ ਧਿਆਇ ਅੰਤਰ ਆਤਮੈ ਸੰਭਾਲੇ ਆਪ ਛੜ ਸਦਾ ਰਹੇ ਪਰਨੇ ਗੁਰਬਿਨ ਅਵਰ ਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਕੁਛ ਹੋਵੇ ਕਿਆ ਜਾ

ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾਹਿਰ ਲਿਆ ਮਾਇਆ, ਬੋਲਣ ਪੈਰਵਾਣੀ ਕਹੇ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ।

ਸਬਦਮਨ ਵਸਾਏ ਗੁਰਮੁਖ ਜਿਹਨੋ ਆਪ ਕਰੇ ਸੋ ਹੋਵੇ ਏਕ ਸਿਉ ਲੈ ਬਿਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।

ਪਾਇਆ ਪਾਇਆ ਹਰਿਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹਿ ਰੋਕ ਵੇਲਾ ਐਸਾ ਸਤਿਗੁਰੂ ਜੀ ਮਿਲੇ ਤਿਸਨੋਂ ਸਿਰ ਸੌਂਪੀਏ ਵਿੱਚੋਂ ਆਪ ਜਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਨੇਮ ਅਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸਭ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਵਾਬ ਹੁਣ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਸਤਿਕਾਰਯੋਗ ਰਾਗਨੀ ਭਾਈ ਸੁਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਜਥੇ ਸਮੇਤ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ 1 ਅਕਤੂਬਰ ਦੇ ਵਿੱਚ ਆ ਰਹੇ ਹਨ, ਵਿਸ਼ੇਸ਼ ਸਮਾਗਮ ਜੋ 9 ਤਰੀਕ ਤੋਂ ਲੈ ਕੇ 14 ਤਰੀਕ ਤੀਕਰ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਆਪਣੇ ਕੋਲ ਪਹੁੰਚ ਰਹੇ ਹਨ। ਆਪ ਸੰਗਤਾਂ ਨੂੰ ਕਥਾ ਦੁਆਰਾ ਨਿਹਾਲ ਕਰਿਆ ਕਰਨਗੇ ਅਤੇ ਉਸ ਤੋਂ ਬਾਅਦ ਜੋ 24 ਨਵੰਬਰ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ ਆ ਰਹੇ ਹਨ, ਜੋ ਸੰਗਤਾਂ ਵੱਲੋਂ ਸਹਿਜ ਪਾਠ ਰੰਭ ਹਨ, ਉਹਨਾਂ ਦੀ ਸਮਾਪਤੀ ਵੀ ਹੋਣੀ ਹੈ। ਨਾਲ ਨਾਲ ਜੋ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਆਪਣੇ ਨਾਮ ਲਿਖਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

0: ਪਰੇ ਜਿਤ ਸਰਜਾਈ ਸੁਧ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦਾਸ ਸਫਰੀ ਮੰਡ ਤੋਂ ਅੰਮ੍ਰਿਤਸਰ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨਾਂ ਜੋੜੇ ਸਨ ਭਾਈ ਸਤਨਾਮ ਸਿੰਘ ਜੀ। ਗੁਰਦਾਸਪੁਰ ਵਾਲਿਆਂ ਦਾ ਕੀਰਤਨ ਜਥਾ ਭਾਈ ਸਾਹਿਬ ਜਥੇ, ਬਹੁਤ ਬਹੁਤ ਧੰਨਵਾਦ। ਆਹੁਣ ਅੰਮ੍ਰਿਤ ਵੇਲੇ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਪਿੱਤਰ ਮੁੱਖ ਵਾਕ ਦੀ ਕਥਾ ਆਪ ਜੀ ਨੂੰ ਸਰਨ ਕਰੋ। ਭਾਈ ਲਖਵਿੰਦਰ ਸਿੰਘ ਜੀ ਖਾਲਸਾ ਜੀ, ਉਹਨਾਂ ਪਾਸੋਂ ਪਿਆਰ ਸਿੰਘ ਸਰਨ ਕਰੋ ਜੀ। ਨਵੰਬਰ ਮਹੀਨੇ ਵਾਲੇ ਦਿਨ, ਨਵੰਬਰ ਮਹੀਨੇ 'ਚ 21 ਨਵੰਬਰ ਨੂੰ ਦਿਨ ਸ਼ਨਿਸ਼ਵਾਰ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਅੰਮ੍ਰਿਤ ਸੰਚਾਰ ਹੋ ਰਹੇ ਹਨ, ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ। ਜਿਹਨਾਂ ਪ੍ਰਾਣੀ ਗੁਰੂ ਵਾਲੇ ਬੰਨ ਆਪਣੇ ਨਾਮ ਲੈ ਵਿੱਚ ਲਿਖਾ ਸਕਦੇ ਹੋ ਜੀ, ਅਤੇ ਆਉਣ ਵਾਲੀ 9 ਅਕਤੂਬਰ ਤੋਂ ਲੈ ਕੇ 14 ਅਕਤੂਬਰ ਤੱਕ ਸ਼ਾਮ ਦੇ ਦੀਵਾਨਾਂ ਵਿੱਚ 8:20 ਤੋਂ ਲੈ ਕੇ 9:10 ਤੱਕ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਕਥਾ ਕਰਿਆ ਕਰਨਗੇ। ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਆਉਣ ਭਾਈ ਸਾਹਿਬ ਕਥਾ ਸਰਵਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ

ਸਤਿਗੁਰ ਪ੍ਰਸਾਦ ਇੱਕ ਮਨ ਪੁਰਖ ਧਿਆਏ ਬਰਦਾਤਾ।

रस जिन जानियो कब कल सो जस गावो गुरु नानक राज जोग जिन मानियों।

ਆਹ ਕੀ ਅਤੇ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਦਾ ਜਾਗਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਫਿਰ ਦਾਤੇ ਨੇ ਆਪਣੇ ਅੰਮ੍ਰਿਤ ਰੂਪੀ ਨਾਮ ਨਾਲ ਜੁੜਨ ਦੀ ਰਹਿਮਤ ਕੀਤੀ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫਰਮਾਨ 716 ਅੰਕ ਦੇ ਉੱਤੇ ਟੋਡੀ ਰਾਗ ਦੇ ਵਿੱਚ ਪੰਜਵੇਂ ਘਰ ਸੁਰ ਤਾਲ ਦੇ ਵਿੱਚ ਗਾਉਣ ਵਾਲਾ ਦੋ ਪਦਿਆਂ ਦਾ ਇਲਾਹੀ ਫਰਮਾਨ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ ਜੋਤ ਸਰੂਪ ਸੱਚੇ ਪਿਤਾ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਅਸਾਂ ਤੋਂ ਫਰਮਾਏ ਹੋਏ ਇਲਾਹੀ ਫਰਮਾਨ ਦੀ ਬਖਸ਼ਿਸ਼ ਹੋਈ ਏ, ਜਿਸ ਦਾ ਪਾਠ ਆਪ ਜੀ ਨੇ ਸਰਵਨ ਕਰਨਾ। ਇਸ ਇਲਾਹੀ ਫਰਮਾਨ ਦੇ ਉੱਤੇ ਸਤਿਗੁਰੂ ਸਾਹਿਬ ਜੀ ਨੇ ਸੰਖੇਪ ਦੇ ਵਿੱਚ ਮੂਲ ਮੰਤਰ ਨਾਲ ਮੰਗਲਾਚਾਰ ਕੀਤਾ। ਇੱਕ ਉਹ ਇੱਕ ਏ, ਉਸ ਦਾ ਸਾਰਿਆਂ ਵਾਸਤੇ ਇੱਕ ਵਰਤਾਰਾ ਹੈ। ਉਹ ਅੰਗ ਸੰਗ ਸਹਾਈ ਹੋਣ ਵਾਲਾ ਹੈ, ਉਹਦੇ ਤੋਂ ਬਿਨਾਂ ਕੋਈ ਅੰਗ ਸੰਗ ਸਹਾਈ ਨਹੀਂ ਹੋ ਸਕਦਾ। ਉਹ ਕਾਰ ਉਹ ਬੇਅੰਤ ਸਤ ਸਦੀਵ ਕਾਲ ਹੋਣ ਵਾਲਾ ਹੈ, ਉਸ ਦੀ ਪ੍ਰਾਪਤੀ ਉਸ ਦੀਆਂ ਬਖਸ਼ਿਸ਼ਾਂ ਗੁਰਪ੍ਰਸਾਦ ਗੁਰੂ ਕਿਰਪਾ ਨਾਲ ਹੁੰਦੀ। ਔਰ ਅੱਜ ਦਾ ਜੋ ਪ੍ਰਮਾਣ ਹੈ ਇਹ ਸਤਿਗੁਰੂ ਸਾਹਿਬ ਜੀ ਨੇ ਸਿੱਖਾਂ ਦੇ ਉੱਤੇ ਬੜੀ ਵੱਡੀ ਕਿਰਪਾ ਕੀਤੀ ਹੈ। ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਇਹੋ ਜਿਹਾ ਗੁਣ ਦੁਨੀਆਂ 'ਚ ਕਿਸੇ ਨੇ ਕੀਤਾ ਨਹੀਂ ਸੀ। ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਸਿੱਖੀ ਦੇ ਉੱਤੇ ਕਰ ਦਿੱਤਾ ਹੈ। ਪੰਜ ਦੋਖ, ਜਿਹੜੇ ਪੰਜ ਦੋਸ਼ ਸੀ ਬਹੁਤ ਵੱਡੇ, ਸ਼ਬਦ ਸਪਰਸ਼ ਰੂਪ ਰਸ ਗੰਧ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਔਰ ਅਹੰਗ ਹਉਮੈ ਦਾ ਰੂਪ। ਇਹ ਤਨ ਤੇ ਸਗਲ ਦੂਰ ਕੀਨ ਸਤਿਗੁਰ ਨੇ ਕਿਰਪਾ ਕੀਤੀ ਸਿੱਖੀ ਦੇ ਸਰੀਰਾਂ ਦੇ ਉੱਤੇ ਇਹ ਕੱਢ ਦਿੱਤੇ। ਦੁਨੀਆਂ ਦੇ ਵਿੱਚ ਜਿੰਨੇ ਵੀ ਰਿਸ਼ੀ ਮੁਨੀ ਹੋਏ ਪੈਗੰਬਰ ਹੋਏ ਉਹਨਾਂ ਦੀਆਂ ਪੋਥੀਆਂ ਪੜ੍ਹੋ ਤੇ ਉਹਨਾਂ ਨੂੰ ਇਹ ਦੋਸ਼ ਲੱਗੇ ਹੋਏ। ਰਿਸ਼ੀਆਂ ਮੁਨੀਆਂ ਦੇ ਮੱਤ ਵਿੱਚ ਸਭ ਤੋਂ ਵੱਡਾ ਦੇਵਤਾ ਵਿਸ਼ਨੂੰ ਹੈ, ਉਹਦੇ 'ਤੇ ਵੀ ਇਹ ਦੋਸ਼ ਲੱਗਾ ਹੋਇਆ। ਬ੍ਰਹਮਾ ਰਿਸ਼ੀ ਮੁਨੀ ਮੰਨਦੇ ਆ, ਸਿੱਖੀ ਨਹੀਂ ਮੰਨਦੇ ਵੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਸੀ।
ਅੱਜ ਦੇ ਜ਼ਮਾਨੇ ਚ ਹੋਵੇ ਤੇ ਪਤਾ ਹੀ ਦੁਨੀਆਂ ਕੁੱਟ ਕੁੱਟ ਮਾਰ ਦੇਵੇ, ਨੂੰ ਆਪਣੀ ਧੀ ਤੇ ਹੀ ਮੋਹਿਤ ਹੋ ਗਿਆ। ਸ਼ਿਵ ਜੀ ਕੋਈ ਨਹੀਂ ਬਚਿਆ, ਹਜ਼ਰਤ ਇਬਰਾਹਿਮ ਸਾਹਿਬ ਜਿੰਨੇ ਵੀ ਪੈਗੰਬਰ ਹੋਏ ਆ ਸਭ ਡੋਲੇ ਆ। ਕਬੀਰ ਸਾਹਿਬ ਨੇ ਤਾਂ ਹੀ ਫਰਮਾਇਆ, ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ, ਪਾਂਚੋ ਰਲ ਕੇ ਜਾਰ ਕੇ ਰਹੇ ਰਾਮ ਨੇ ਵਿਲਾਕ। ਕਹਿੰਦੀ ਇਹੋ ਜਿਹਾ ਮੈਨੂੰ ਕੋਈ ਰਿਸ਼ੀਆਂ ਮੁਨੀਆਂ ਦੇ ਵਿੱਚ ਨਹੀਂ ਦਿਸ ਰਿਹਾ, ਜਿਹੜੇ ਆਪਣੇ ਅੰਦਰ ਬ੍ਰਹਮ ਦੀ ਅੱਗ ਬਾਲ ਕੇ ਇਹ ਪੰਜ ਦੋਸ਼ਾਂ ਨੂੰ ਸਾੜ ਦੇਵੇ, ਹਉਮੈ ਰੋਹ ਨੂੰ ਕੱਟ ਦੇਵੇ। ਜੇ ਮੈਂ ਜਿੰਨੇ ਵੀ ਰਿਸ਼ੀਆਂ ਮੁਨੀਆਂ ਨਿਗਾਹ ਮਾਰਦਾ ਵਾਂ, ਉਹ ਸਾਰੇ ਗ੍ਰਸੇ ਪਏ ਨੇ ਇਹਨਾਂ ਰੋਗਾਂ ਦੇ। ਤੁਲਸੀਦਾਸ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਦੇ ਵੇਲੇ ਹੋਇਆ, ਏਡੀ ਵੱਡੀ ਰਮਾਇਣ ਲਿਖ ਦਿੱਤੀ। ਇੱਕ ਤਾਂ ਉਸ ਵੇਲੇ ਹੋ ਰਹੇ ਜ਼ੁਲਮ ਦੀ ਬਾਬਤ ਇੱਕ ਅੱਖਰ ਵੀ ਨਹੀਂ ਲਿਖ ਸਕਿਆ, ਤੇ ਤੁਲਸੀਦਾਸ ਜੀ ਇਉਂ ਕਹਿੰਦਾ ਐਸਾ ਕੋਈ ਨਾ ਜਨਮਿਓ ਪ੍ਰਭਤਾ ਪਾਏ ਜਾਸ ਮਦ ਨਾਹੀ। ਸਾਹਿਬ ਉਹ ਹੋਰ ਕਹਿੰਦਾ ਅੱਗੋਂ ਐਸਾ ਕੋਈ ਨਾ ਹੋਇਓ ਸਮਰੱਥ ਏਕ ਕੰਚਨ ਏਕ ਕੁੰਚਨ ਜਿਹਨੇ ਨਾ ਪਸਾਰਿਓ ਹੱਥ। ਉਹ ਆਪ ਵੀ ਇਸ ਵਹਿਣ ਦੇ ਵਿੱਚ ਹੀ ਰੁੜ ਗਿਆ। ਹਿੰਦੀ ਦੇ ਜਿੰਨੇ ਵੀ ਕਵੀ ਹੋਏ ਆ ਉਹਨਾਂ ਨੇ ਇਹ ਚ ਰੁੜ ਗਿਆ, ਲੇਕਿਨ ਲਿਖ ਕੇ ਦਿੱਤਾ ਮਾਂ ਉਦਾਸ ਕਵੀ ਕਮਜ਼ੋਰੀ ਆਪਣੀ ਤੇ ਮੜ ਦਿੱਤੀਆਂ ਭੈਣਾਂ ਦੇ ਸਿਰ ਤੇ। ਉਹ ਕਹਿੰਦਾ ਇੱਕ ਬਹੇ ਤਾਂ ਧਰਤੀ ਹਿੱਲੇ। ਬੀਬਿਆਂ ਦੀ ਬਾਬਤ ਉਹਦਾ ਲਿਖਣਾ ਹੈ ਇੱਕ ਬਹੇ ਤਾਂ ਧਰਤੀ ਹਿੱਲੇ, ਦੋ ਬਹਿਣ ਆਕਾਸ਼, ਤਿੰਨ ਬਹਿਣ ਤਾਂ ਪਰਲੋ ਆ ਜੇ, ਕਹਿ ਗਏ ਮਾਧੋ ਦਾਸ। ਹਿੰਦੀ ਦਾ ਕਵੀ ਗਿਰਧਰ ਰਾਇਆ ਹੋਇਆ, ਗਿਰਧਰ ਰਾਏ ਉਹ ਵੀ ਕਹਿੰਦਾ ਛੋਟੀ ਮੋਟੀ ਇਸਤਰੀ ਸਭੀ ਬਿਸਕੀ ਵੇਲ, ਜ਼ਹਿਰ ਦੀਆਂ ਵੇਲਾਂ ਨੇ। ਉਹ ਕਹਿੰਦਾ ਆਪਣੇ ਆਪ ਨੂੰ ਚੰਗਾ ਬਣਾਉਂਦਾ ਹੈ, ਕਿਨੇ ਇਹ ਸਾਰੀਆਂ ਜ਼ਹਿਰ ਦੀਆਂ ਭਰੀਆਂ ਹੋਈਆਂ ਵੇਲਾਂ ਨੇ। ਜਦੋਂ ਤੁਸੀਂ ਕਾਂਚੀ ਦਾ ਇਤਿਹਾਸ ਪੜੋਗੇ ਤੇ ਕਾਂਚੀ ਜਿਹੜੀ ਹੈ ਉਹ ਹਜ਼ਾਰਾਂ ਸਤੀਆਂ ਦੇ ਸੱਤ ਭੰਗ ਕਰਨ ਵਾਲੀ ਔਰ ਹਜ਼ਾਰਾਂ ਸੂਰਮਿਆਂ ਦੀ ਕਾਤਲ ਹੈ ਕਾਂਚੀ। ਇੰਦਰ ਦੇਵਤਾ ਬਹੁਤ ਵੱਡਾ ਮੰਨਿਆ ਜਾਂਦਾ ਰਿਸ਼ੀਆਂ ਮੁਨੀਆਂ ਦੇ ਵਿੱਚ। ਸਤਿਗੁਰ ਸਾਹਿਬ ਜੀ ਨੇ ਇਲਾਹੀ ਬਾਣੀ ਚ ਫਰਮਾਤਾ ਸਹੰਸਰ ਦਾਨ ਦੇ ਇੰਦਰ ਰਵਾਇਆ, ਜਿਹੜਾ ਇੰਨਾ ਦਾਨੀ ਸੀ ਉਹ ਵੀ ਰੋਇਆ, ਕਿਉਂਕਿ ਉਹ ਇਸ ਸਲੋਕ ਦੇ ਵਿੱਚ ਗਰਸਿਆ ਗਿਆ। ਗੌਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲਵਾਣਾ। ਸਾਹਿਬ ਜੀ ਨੇ ਬਾਣੀ ਚ ਫਰਮਾਇਆ ਬੰਦਾ ਕਾਮੀ ਹੋਵੇ ਕ੍ਰੋਧੀ ਹੋਵੇ ਤੇ ਦੁੱਖਾਂ ਤੋਂ ਬਚ ਨਹੀਂ ਸਕਦਾ। ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਚਨ ਸੁਹਾਗਾ ਢਾਲੇ। ਦਸਮ ਦੀ ਬਾਣੀ ਚ ਲਿਖਿਆ ਗੌਤਮ ਰਿਕੇ ਗ੍ਰਹਿ ਗਯੋ ਕਾਨ ਹੂੰ ਕਾਜ
ਰੂਪ ਅਹਲਿਆ ਕੋ ਨਿਹਾਰ ਕੇ ਰੀਝ ਰਹੇ ਹੋ ਸੁਰਰਾਜ। ਹੁਣ ਗਏ ਤਾਂ ਕਿਸੇ ਦੇ ਘਰੇ ਪ੍ਰਸ਼ਾਦਾ ਪਾਣੀ ਛਕਣ ਸੀ, ਲੇਕਿਨ ਮਨ ਉੱਥੇ ਜਾ ਕੇ ਡੋਲ ਗਿਆ। ਸਤਿਗੁਰ ਸਾਹਿਬ ਜੀ ਨੇ ਇਲਾਹੀ ਬਾਣੀ ਚ ਦਸਮ ਚ ਉਹਦਾ ਵਿਸਥਾਰ ਏ। ਜਿਹੜੇ ਆਪਣੇ ਆਪ ਨੂੰ ਜਤੀ ਘੁੰਮਦੇ ਸੀ, ਕਿਸੇ ਕੋਲ ਵੀ ਜੱਟ ਕਾਇਮ ਨਹੀਂ ਰਿਹਾ।

ਅਸੀਂ ਆਮ ਚ ਕਹਿ ਦਿੰਦੇ ਹਾਂ ਕਿ ਲਕਸ਼ਮਣ ਜਿਹੜਾ ਸੀ ਉਹ ਜੱਤੀ ਸੀ, ਪਰ ਸਿੱਖੀ ਨੇ ਸੱਚ ਕਮਾਇਆ ਹੈ ਕਿ ਨਹੀਂ, ਉਹ ਵੀ ਆਪਣਾ ਜੱਤ ਕਾਇਮ ਨਹੀਂ ਰੱਖ ਸਕਿਆ। ਹਨੂੰਮਾਨ ਦੀ ਪੂਜਾ ਕਰਦੇ ਆ, ਭਾਈ ਗੁਰਦਾਸ ਜੀ ਫਰਮਾਉਂਦੇ ਹਨੂੰਮਾਨ ਆਰਾਧੀ ਹੈ ਚੰਚਲ ਚਿਤ ਮਤਖਾਰੀ। ਜੇ ਤੂੰ ਹਨੂੰਮਾਨ ਨੂੰ ਆਖੇਗਾ ਤੇਰਾ ਜੱਤ ਸੱਚ ਨਹੀਂ ਰਹੇਗਾ, ਚੰਚਲ ਮਨ ਹੋ ਜਾਏਗਾ, ਚੰਚਲ ਮਤ ਪਤਾ ਨਹੀਂ ਕਿੱਥੇ ਕਿੱਥੇ ਡੋਲ। ਲਕਸ਼ਮਣ ਗੋਰਖ ਹਨੂੰਮਾਨਾ ਗੋਰਖਨਾਥ ਵਰਗੇ ਜੱਤ ਸੱਤ ਨਹੀਂ ਰੱਖ ਸਕੇ। ਗੋਰਖਨਾਥ ਦੇ ਕਾਤਲ ਵੀ ਹੈ ਬੱਚਿਆਂ ਦਾ, ਮਾਸੂਮ ਬੱਚਿਆਂ ਦਾ ਕਾਤਲ। ਭੀਸ਼ਮ ਭੈਰਵ ਦੱਤ ਪਛਾਣਾ, ਜਿਹੜਾ ਭੀਸ਼ਮ ਪਤਾਮਾ ਜਿਹਨੂੰ ਜਦ ਹੀ ਕਹਿੰਦੇ ਸੀ ਬੜੇ ਮਹਾਨ, ਕਾਂਛੀ ਰਾਜ ਦੀਆਂ ਦੋ ਲੜਕੀਆਂ ਕਰ ਲਿਆ, ਦੱਤਾਤਰੇ ਨੂੰ ਜਤੀ ਘੋਂਦਾ ਆਪਣੇ ਆਪ ਨੂੰ। ਦਸਮ ਦੀ ਬਾਣੀ ਚ ਪੜ੍ਹੋ ਉਹਦੀਆਂ ਏਡੀਆਂ ਨੀਚ ਹਰਕਤਾਂ ਸੀ, ਜਤ ਸੱਤ ਉਹਨਾਂ ਦੇ ਨੇੜੇ ਵੀ ਜਿਹੜਾ ਨਹੀਂ ਨੰਗਿਆ। ਅਸੀਂ ਕਈ ਵਾਰੀ ਗੁਰੂ ਕੀ ਬਾਣੀ ਚੋਂ ਕੋਈ ਸ਼ਬਦ ਲੈ ਕੇ ਨਾ ਉਹਦੀ ਬੈਕਗ੍ਰਾਉਂਡ ਨਹੀਂ ਸਮਝਦੇ। ਜਿਵੇਂ ਗੌਤਮ ਰਤੀ ਗੌਤਮ ਲਿਖੀ ਦੀ ਘਰਵਾਲੀ ਅਹਲਿਆ, ਗੌਤਮ ਸਤੀ ਸਿਲਾ ਨਿਸਤਰੀ, ਲੇਕਿਨ ਸੱਚ ਨਹੀਂ ਰੱਖ ਸਕੀ ਕਹਿ। ਭਾਈ ਗੁਰਦਾਸ ਜੀ ਨੇ ਸੱਚ ਫਰਮਾਤਾ, ਸਤੀ ਸਤ ਹੂੰ ਟਲ ਸਿਲਾ ਹੋਈ ਨਦੀ ਕਿਨਾਰੇ ਬਾਜ ਪੁਰਾਣਾ। ਕੁਹਾਇਆ ਹੈ ਸਤੀ, ਸਤੀ ਪਾਪ ਕਰ ਸਤ ਕਮਾਏ, ਕਰਦੇ ਪਾਪ ਤੇ ਕਹਿਣਾ ਮੈਂ ਸਤੀ ਹਾਂ। ਲੇਕਿਨ ਸਤਿਗੁਰ ਸਾਹਿਬ ਜੀ ਨੇ ਇਹੋ ਜਿਹੀ ਕਿਰਪਾ ਕੀਤੀ ਸਿੱਖੀ ਦੇ ਉੱਤੇ

ਤੇ ਸਿੱਖ ਦਾ ਜੱਟ ਤੇ ਸੱਚ ਜਿੰਨਾ ਉੱਚਾ ਹੈ ਇਹਨਾਂ ਦੁਨੀਆਂ ਦੇ ਵਿੱਚ ਕੋਈ ਰੱਖ ਨਹੀਂ ਸਕਿਆ। ਲੇਕਿਨ ਕਿਸ ਕਰਕੇ ਸਿੱਖ ਨੂੰ ਜੱਟ ਸੱਚ ਨੂੰ ਕਾਇਮ ਰੱਖਣ ਵਾਲਾ ਜੋ ਥੰਬ ਸੀ ਨਾਮ ਦਾ ਉਹ ਦਿੱਤਾ ਕਿ ਆਹ ਸਿੱਖਾ ਸਵੇਰੇ ਉੱਠੀ ਉੱਠਦਿਆਂ ਤੇਰੇ ਮੁੱਖ ਚ ਵਾਹਿਗੁਰੂ ਹੋਵੇ, ਸਿੱਖਾ ਉੱਠਦਿਆਂ ਹੀ ਇਲਾਹੀ ਬਾਣੀ ਨਾਲ ਜੁੜੀ, ਫਿਰ ਤੇਰੇ ਤੇ ਇਸ ਮਾਇਆ ਦਾ ਅਸਰ ਨਹੀਂ ਹੋਏਗਾ, ਤੇਰਾ ਜੱਟ ਸੱਤ ਕਾਇਮ ਰਹੇਗਾ। ਇਤਿਹਾਸ ਚ ਲਿਖਿਆ ਕਿ ਜਦੋਂ ਬੱਚਿਆਂ ਨੂੰ ਚੱਕ ਕੇ ਗਿਰਜੇ ਲੈ ਗਏ, ਇੱਕ ਪੰਡਤਾਂ ਦੀ ਲੜਕੀ ਜਿਸ ਨੂੰ ਜਸਾ ਸਿੰਘ ਆਹਲੂਵਾਲੀਆ ਆਪਣੇ ਘੋੜੇ ਦੇ ਪਿੱਛੇ ਬਿਠਾ ਕੇ ਲੈ ਕੇ ਆਇਆ। ਦੁਨੀਆਂ ਦੇ ਬੰਦੇ ਇੱਥੇ ਡੋਲੇ, ਲੇਕਿਨ ਜਿੰਨਾ ਸਫ਼ਰ ਘੋੜੇ ਦੇ ਉੱਤੇ ਉਸ ਬੱਚੀ ਨੇ ਜੱਸਾ ਸਿੰਘ ਆਹਲੂਵਾਲੀਏ ਦੇ ਨਾਲ ਬਹਿ ਕੀਤਾ, ਉਹਦੇ ਅੰਦਰ ਤਿਵੇਂ ਤਿਵੇਂ ਨਿਰਮਲ ਹੁੰਦਾ ਜਾਂਦਾ ਸੀ। ਜਦੋਂ ਉਹਦੇ ਘਰ ਦੇ ਅੱਗੇ ਤਾਰਿਆ, ਹੁਣ ਘੋੜੇ ਦੀ ਸਵਾਰੀ ਕਿਹੋ ਜਿਹੀ ਹੁੰਦੀ ਹੈ, ਘੋੜਾ ਜਾਂ ਮਾਰਦਾ, ਜਦੋਂ ਤਾਰਿਆ ਉਸ ਬੱਚੀ ਨੇ ਘੋੜੇ ਦੀ ਵਾਗ ਫੜ ਲਈ। ਜੱਸਾ ਸਿੰਘ ਆਹਲੂਵਾਲੀ ਦੇ ਬੈਠਿਆਂ ਮਗਰ ਇੰਨਾ ਅਸਰ ਹੋ ਗਿਆ ਉਸ ਬੱਚੀ ਨੂੰ, ਉਹਨੇ ਮੁੱਖੋਂ ਫਰਮਾਇਆ, ਮਾਂ ਵਰਗਿਆ ਜਾਇਆ ਵੇ, ਤੂੰ ਵਤਨਾ ਦਾ ਹੀਰਾ। ਹੁਣ ਮਾਂ ਵਰਗਿਆ ਜਾਇਆ ਭਰਾ, ਸਿੱਖ ਦੇ ਕੋਲ ਨਾਮ ਦੇ ਕੋਲੇ ਬੈਠੇ ਨੂੰ ਵੀ ਕੋਈ ਵਕਾਰ ਨਹੀਂ ਫੁਰਦਾ। ਜੱਸਾ ਸਿੰਘ ਆਹਲੂਵਾਲੀਏ ਕੋਲੇ ਨਾਮ ਹੈ, ਜਿਸ ਬੱਚੀ ਨੂੰ ਲੈ ਕੇ ਆਇਆ ਹੈ ਉਹਦੇ ਮਨ ਨੂੰ ਕਿੰਨੀ ਸ਼ਾਂਤੀ ਵਰਤੀ ਕਿ ਉਹ ਜਦੋਂ ਘਰ ਦੇ ਅੱਗੇ ਬਿਠਾਇਆ, ਉਹਦੇ ਘਰ ਦੀ ਉਹਦੇ ਘੋੜੇ ਦੀ ਵਾਗ ਫੜ ਕੇ ਆਖਿਆ, ਮਾਂ ਵਰਗਿਆ ਜਾਇਆ ਵੇ, ਤੂੰ ਵਤਨਾ ਦਾ ਹੀਰਾ, ਬਖਸ਼ ਨਿਸ਼ਾਨੀ ਪੀਲਾ ਪਟਕਾ। ਅੱਜ ਤੇਰੇ ਪੀਲਾ ਰੰਗ ਦਾ ਪਟਕਾ ਬੰਨਿਆ ਹੋਇਆ, ਇਹ ਨਿਸ਼ਾਨੀ ਦੇ ਮੈਨੂੰ, ਅੱਜ ਤੂੰ ਮੈਂ ਤੇਰੀ ਹਮਸ਼ੀਰਾ। ਸ਼ੀਰ ਕਹਿੰਦੇ ਦੁੱਧ ਨੂੰ ਕਿ ਜਿਨ੍ਹਾਂ ਨੇ ਇੱਕ ਮਾਂ ਦਾ ਦੁੱਧ ਪੀਤਾ ਹੋਵੇ ਉਹ ਮਾਂ ਦਾ ਦੁੱਧ ਪੀਣ ਵਾਲੇ ਭੈਣ ਭਰਾ ਹੁੰਦੇ ਆ। ਅੱਜ ਤੂੰ ਮੇਰਾ ਵੀਰ ਹੈ, ਮੈਂ ਤੇਰੀ ਭੈਣ ਆ, ਏਡੀ ਵੱਡੀ ਬਖਸ਼ਿਸ਼ ਐਸੋ

ਅਹਲਿਆ ਸੱਤੀ ਨਹੀਂ, ਸੱਤੀ ਕੌਣ ਸੀ? ਮੀਰ ਮੰਨੂ ਨੇ ਮੋਗੇ ਤੋਂ ਲੈ ਕੇ ਮੁਲਾਪੁਰ ਤੋਂ ਲੈ ਕੇ ਲਾਹੌਰ ਤੱਕ, ਮੋਗੇ ਦੇ ਵਿੱਚ ਉਹਨੂੰ ਪਤਾ ਲੱਗਾ ਕਿ ਸਿੱਖਾਂ ਦੀਆਂ ਬੀਬੀਆਂ ਇੱਥੇ ਨੇ, ਸਿੱਖ ਕਿਤੇ ਗਏ ਆ, ਉਹ ਬੀਬੀਆਂ ਤੇ ਬੱਚਿਆਂ ਨੂੰ ਲੈ ਕੇ ਤੁਰ ਪਿਆ, ਹੋਰ ਚੱਕਿਆ। ਹੁਣ ਜਾਹੇ ਕੀ ਕਹਿੰਦਾ? ਉਹਨਾਂ ਬੀਬੀਆਂ ਬੱਚਿਆਂ ਨੂੰ ਆਖਿਆ ਸਿੱਖੀ ਛੱਡੋ, ਦੀਨ ਕਬੂਲ ਕਰ ਲਓ, ਤੇ ਵਿੱਚ ਹਰਨਾਂ ਦੇ ਹਰਮਾਂ ਦੇ ਰੰਗ ਮਾਣ ਵੇਖੋ, ਤੁਸੀਂ ਆਪਣਾ ਸੱਥ ਛੱਡੋ ਜਾਤ ਸਾਥ ਸਿੱਖੀ ਵਾਲਾ, ਆ ਹਰਮਾਂ ਦੇ ਵਿੱਚ ਰੰਗ ਮਾਣ ਕੇ ਦੇਖੋ, ਇੱਥੇ ਕੀ ਲੈਣਾ ਦੁੱਖਾਂ ਦੀ ਜ਼ਿੰਦਗੀ ਤੋਂ, ਸੁੱਖ ਬਹਿਸ਼ਤਾਂ ਦੇ ਸਾਡੇ ਆਣ ਵੇਖੋ, ਕਿ ਬਹਿਸ਼ਤੇ ਸਾਡੇ ਜੰਗਲ ਬੇਲਿਆਂ ਦੇ ਦੁੱਖ ਬਹੁਤ ਝੱਲੇ, ਜਰਾ ਸਾਡੇ ਵੀ ਰੰਗ ਰਾਣ ਦੇਖੋ, ਕੀ ਲੈਣਾ ਜੰਗਲਾਂ ਬੇਲਿਆਂ ਚ ਰਹਿ ਕੇ ਦੁੱਖ ਭੋਗਦੀਆਂ ਜੀ, ਸ਼ਾਹੀ ਖਾਣੇ ਤੇ ਸੇਜਾਂ ਸੋਹਣੀਆਂ ਨੇ, ਨਾ ਸ਼ਾਹੀ ਹੋਣਗੇ ਸੇਜਾਂ ਬਹੁਤ ਸੋਹਣੀਆਂ ਨੇ, ਚਾਰ ਦਿਨ ਤੇ ਮੌਜਾਂ ਮਾਣ ਵੇਖੋ। ਹੁਣ ਸਤਿਗੁਰ ਨੇ ਗੁਣ ਕੀਤਾ, ਉਹਨਾਂ ਕੀ ਜਵਾਬ ਦਿੱਤਾ? ਐਸੋ ਗੁਣ ਮੇਰੇ ਪ੍ਰਭ ਜੀ ਕੀਨ, ਫਤਿਹ ਗਜਾ ਕੇ ਸਿੰਘਣੀਆਂ ਮੋੜ ਜਵਾਬ ਦਿੱਤਾ। ਪਹਿਲਾਂ ਫਤਿਹ ਗਜਾਈ ਦੇ, ਜਦੋਂ ਫਤਿਹ ਗਜਾਉਂਦੇ ਆ ਉਦੋਂ ਨਾਮ ਜੀ ਸਾਡੀ ਆਪਸ ਚ ਮਿਲਣੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ, ਨਾਮ ਉਚਾਰਨ ਹੁੰਦਾ ਹੈ ਤੇ ਉਹਨਾਂ ਫਤਿਹ ਗਜਾਈ, ਫਤਿਹ ਗਜਾ ਕੇ ਸਿੰਘਣੀਆਂ ਮੋੜ ਜਵਾਬ ਦਿੱਤਾ। ਸਾਨੂੰ ਲੋੜ ਨਹੀਂ ਤੇ ਰੰਗ ਰਾਣ ਦੀ, ਤੇਰੇ ਰੰਗ ਰਾਣ ਦੀ ਹੈ, ਆ ਤੇਰੇ ਰੰਗ ਰਾਣ ਜਿਹਨੇ ਕਹਿੰਦਾ ਨਾ, ਇੰਨਾ ਹੀ ਸਾਨੂੰ ਕੋਈ ਨਹੀਂ ਸੁਣਦਾ। ਸੱਚ ਸੁਣ ਜੇ ਤੂੰ ਸੁਣ ਸੁੱਖ ਦਾ, ਸੁੱਖ ਦੁਨੀਆਂ ਦੇ ਸਿੱਖ ਮੰਗਦੇ ਨਹੀਂ, ਸਾਡੀ ਆਤਮਾ ਆਨੰਦ ਮਾਣਦੀ ਹੈ। ਜਿਹਨੂੰ ਆਤਮਕ ਸੁੱਖ ਮਿਲਿਆ ਹੈ, ਇਹ ਗੁਣ ਸਾਡੇ ਤੇ ਗੁਰੂ ਨੇ ਕੀਤਾ ਹੈ ਕਿ ਨਾਮ ਦਾ ਸੰਬੰਧ ਆਤਮਾ ਨਾਲ ਏ, ਨਾਮ ਨਾਲ ਆਤਮਾ ਏ, ਫਿਰ ਸੱਤ ਨਹੀਂ ਟੁੱਟੇਗਾ, ਫਿਰ ਪੰਜ ਵਿਕਾਰ ਨਹੀਂ ਪਾਉਣਗੇ। ਸੁੱਖ ਦੁਨੀਆਂ ਦੇ ਸਿੱਖ ਮੰਗਦੇ ਨਹੀਂ, ਸਾਡੀ ਆਤਮਾ ਆਨੰਦ ਮਾਣਦੀ ਹੈ। ਮੈਨੂੰ ਛੱਡ ਦੁਨੀਆਂ ਤੇ ਦੀਨ ਦੇ ਵੱਲ ਹੋ ਜਾ, ਤੂੰ ਦੁਨੀਆਂ ਛੱਡ ਦੀਨ ਚ ਆ। ਤੈਨੂੰ ਅਸੀਂ ਕਹਿੰਦੇ ਦੀਨ ਕੀ ਹੈ? ਧਰਮ। ਤੂੰ ਧਰਮੀ ਨਹੀਂ ਹੈਗਾ, ਜਿਹਨੂੰ ਦੀਨ ਕਹਿ ਰਿਹਾ ਤੇਰਾ ਉਹ ਦੀਨ ਨਹੀਂ ਹੈਗਾ। ਦੀਨ ਦੇ ਵੱਲ ਹੋ ਜਾ, ਜਿੱਥੇ ਰੂਹ ਰੂਹਾਨੀਅਤ ਜਾਣਦੀ ਹੈ। ਤੁਹਾਡੇ ਕੋਲ ਰੂਹਾਨੀਅਤ ਨਹੀਂ ਹੈਗੀ, ਇਹ ਗੱਲ ਯਾਦ ਰੱਖਿਓ ਜੀ। ਇਨਸਾਨੀਅਤ ਸ਼ੈਤਾਨੀਅਤ ਅੱਗੇ ਪਤਾ ਨਹੀਂ ਕਿੰਨੀ ਵਾਰੀ ਡੋਲਗੀ ਹੋਈ ਹੈ, ਲੇਕਿਨ ਜਿੱਥੇ ਇਨਸਾਨੀਅਤ ਕੋਲੇ ਰੂਹਾਨੀਅਤ ਹੋਵੇ, ਉੱਥੇ ਕਿੱਡਾ ਵੀ ਵੱਡਾ ਆਇਆ ਹੋਵੇ, ਉੱਥੇ ਕਦੀ ਵੀ ਇਨਸਾਨ ਡੋਲੀਆ ਨਹੀਂ, ਇਹ ਰੂਹਾਨੀਅਤ ਦਾ ਸਦਕਾ ਹੈ।

ਜਿੱਥੇ ਗੱਲ ਸੱਚੇ ਈਮਾਨ ਦੀ ਏ, ਜਿਹੜਾ ਈਮਾਨ ਹੈ ਸਾਡੇ ਕੋਲ ਉਹ ਸੱਚਾ ਹੈ। ਸਾਨੂੰ ਦੁੱਖ ਸੁੱਖ ਕੋਈ ਪੁੰਦਾ ਹੀ ਨਹੀਂ ਹੈਗਾ,

ਦਿੱਤਾ ਵੀ ਰਾਤ ਨੂੰ ਇਹਨਾਂ ਨੂੰ ਸੌਣ ਨਹੀਂ ਦੇਣਾ। ਜ਼ੁਲਮ ਮਨੂ ਦੇ ਹੱਦ ਕਰਤੀ, ਨਿਜਮ ਇਸਲਾਮ ਦੇ ਸਿੱਕੇ ਉੱਤੇ ਟੰਗ ਦਿੱਤੇ, ਅੱਗੋਂ ਸਿੰਘਣੀਆਂ ਸਿਦਕ ਦੀ ਹੱਦ ਕਰਤੀ, ਪਿਆਲੇ ਸ਼ਹੀਦੇ ਸ਼ਹੀਦੀ ਸਿੰਘਣੀਆਂ ਮੰਗ ਮੰਗ ਪੀਤੇ। ਉਹਨਾਂ ਨੇ ਸ਼ਹੀਦੀ ਪਹਿਲੇ ਇਹ ਪੀਣੇ ਆ, ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਬੱਚੇ ਟੋਟੇ ਕੀ ਜਾ ਰਹੇ ਆ, ਲੇਕਿਨ ਸੱਚ ਨਹੀਂ ਡੋਲਦਾ ਪਿਆ ਹਜੇ ਐਸੋ ਗੋਣ।

ਵੇਖੀ ਭਟਕਦਾ ਰਹੇਗਾ। ਨਿਮਕਾਮ ਸਵਾਦ ਕਾਰਨੇ ਕੋਟ ਦਿਰਸ ਦੁੱਖ ਪਾਵੈ। ਗੁਰੂ ਨੇ ਆਖਿਆ ਆ ਸਿੱਖਾ ਤੇਰੇ ਤੇ ਇਹ ਕਿਰਪਾ ਕਰ ਦਿੱਤਾ, ਤੈਨੂੰ ਇਹ ਨਾਮ ਦੇ ਦਿੱਤਾ, ਆ ਨਾਮ ਦੀ ਥੰਮੀ ਰੱਖੀ। ਬੰਧਨ ਤੋਰ ਸ਼ੋਰ ਵਿਖਿਆ ਤੇ ਮਨੁੱਖ ਆਪਣੀ ਆਪ ਬੰਧਨ ਨਹੀਂ ਤੋੜ ਸਕਦਾ, ਗੁਰੂ ਕੋਲੇ ਆਏਗਾ, ਗੁਰੂ ਤੈਨੂੰ ਨਾਮ ਦੇਗਾ, ਉਹ ਨਾਮ ਤੇਰੇ ਸਾਰੇ ਬੰਧਨਾਂ ਨੂੰ ਜਿਹੜਾ ਹੈ ਉਹ ਕੱਟ ਦੇਗਾ। ਬੰਧਨ ਤੋਰ ਸ਼ੋਰ ਵਿਖਿਆ ਤੇ ਆ ਜਿਹੜੇ ਵਿਖ ਪਦਾਰਥ ਨੇ ਇਹਨਾਂ ਨੂੰ ਛੱਡ ਦੇ। ਕਿਵੇਂ ਛੱਡੇਗਾ? ਸਿਮਰ ਗੋਬਿੰਦ, ਮਨ ਤਨ ਧੁਰ ਲਿਖਿਆ, ਇਹ ਮਨੁ ਮੰਦਨਾ ਚੰਦਨਾ ਧੁਰੂ ਲਿਖਿਆ, ਤੂੰ ਉਹਦਾ ਸਿਮਰਨ ਕਰ, ਉਹਦੇ ਨਾਲ ਇਹ ਵਿਖਿਆ ਟੁੱਟ ਜਾਏਗੀ। ਨੀ ਵਿਖੇ ਠਗੋਰੀ ਜਿਨ ਜਿਨ ਖਾਈ, ਜਿਨ੍ਹਾਂ ਜਿਨ੍ਹਾਂ ਨੇ ਇਹ ਵਿਖ ਨੂੰ ਖਾਧਾ ਉਹ ਆਪਣਾ ਜਨਮ ਗੁਆ ਗਏ ਨੇ। ਬੰਧਨ ਤੋਰ ਸ਼ੋਰ ਵਿਖਿਆ ਤੇ ਸਿਮਰ ਗੋਬਿੰਦ ਮਨ ਤਨ ਤੁਰ ਲਿਖਿਆ, ਕਾਹੂ ਕਾਜ ਨਾ ਆਵਤ ਵਿਖਿਆ, ਇਹ ਵਿਖਿਆ ਤੈਨੂੰ ਰੋੜ ਦੇਗੀ। ਗੁਰ ਕੋ ਸ਼ਬਦ ਮੇਰਾ ਹੀਰ ਹੈ ਦੀਨ, ਗੁਰੂ ਨੇ ਆਖਿਆ ਆ ਤੇਰੇ ਹਿਰਦੇ ਸ਼ਬਦ ਰੱਖਾਂ। ਜਦੋਂ ਹਿਰਦੇ ਸ਼ਬਦ ਰੱਖੇਗਾ ਇਹ ਪੰਜ ਆਪਣੇ ਭਾਜਣੇ। ਗੁਰ ਕਾ ਸ਼ਬਦ ਅਰਿਤ ਅੰਤਰ ਧਾਰ ਹੈ, ਪੰਜ ਜਣਾ ਸੋ ਸੰਗ ਨਿਵਾਰ ਹੈ। ਤੂੰ ਗੁਰੂ ਕੇ ਸ਼ਬਦ ਨੂੰ, ਇੱਕ ਗੁਰੂ ਕਾ ਸ਼ਬਦ ਸਿਮਰਨ ਨਿਤਨੇਮ ਸਹਿਜ ਪਾਠ, ਇੱਕ ਜਿਹੜੇ ਗੁਰੂ ਨੇ ਗੁਣ ਦਿੱਤੇ ਆ ਜਿਹੜੀ ਅਮਰ ਛਕਾਉਣ ਲੱਗਿਆ, ਪੰਜ ਕਕਾਰ ਨੇ, ਇਹਨਾਂ ਪੰਜ ਗੁਣ ਨੇ ਜਿਹੜੀਆਂ ਚਾਰ ਬਜਰ ਕਹਿਤਾਂ ਨੇ ਔਗਣ ਨੇ ਤਿਆਗਣ ਨੂੰ ਆਖਿਆ, ਇਹਨਾਂ ਨੂੰ ਧਾਰਨ ਕਰ। ਜਦੋਂ ਗੁਰੂ ਕਾ ਸ਼ਬਦ ਲਏਗਾ, ਗੁਰ ਕਾ ਸ਼ਬਦ ਅੰਤਰ ਧਾਰ ਹੈ, ਪੰਜ ਜਣਾ ਸੋ ਸੰਗ ਨਿਵਾਰ ਹੈ, ਦਸ ਇੰਦਰੀ ਕਰ ਰਾਖੇ ਵਾਸ, ਤਾਂ ਕਿ ਆਤਮੇ ਹੋਏ ਪ੍ਰਗਾਸ਼, ਤੇਰੇ ਆਤਮ ਤੇਰੇ ਮਨ ਚ ਪ੍ਰਕਾਸ਼ ਹੋਏਗਾ। ਐਸੋ ਗੁਣ ਮੇਰੇ ਪਬ ਜੀ ਕੀਨ, ਗੁਰ ਕੋ ਸ਼ਬਦ ਮੇਰੇ ਹੀ ਅਰਦੀਨ, ਰੂਪ ਅਨਰੂਪ ਮੋਰੋ ਕੱਠ ਨਾ ਵਿਚਾਰਿਓ। ਗੁਰੂ ਤੇਰੇ ਸਰੀਰ ਦਾ ਰੂਪ ਨਹੀਂ ਵੇਖਦਾ ਕਿ ਤੇਰਾ ਰੰਗ ਕਾਲਾ, ਤੇਰਾ ਰੰਗ ਗੋਰਾ, ਤੇਰਾ ਰੰਗ ਲਾਲ ਹੈ, ਉਹ ਵੇਖਦਾ ਕਿ ਇਹਨੇ ਸ਼ਬਦ ਤੇ ਸ਼ਬਦ ਨੂੰ ਹਿਰਦੇ ਧਾਰਨ ਕੀਤਾ। ਪ੍ਰੇਮ ਗਏ ਹੋ ਮੋਹੇ ਹਾਰ ਰੰਗ ਭੀਨ, ਇਹਨੇ ਪ੍ਰੇਮ ਵਾਲਾ ਪਾਸਾ ਪਕੜਿਆ, ਪ੍ਰੇਮਾ ਭਗਤੀ ਜਿਹੜੀ ਹੈ ਉਹ ਕਰਦਾ। ਆ ਤੈਨੂੰ ਸ਼ਬਦ ਦਿੱਤਾ, ਇਹ ਸ਼ਬਦ ਚ ਭਿੱਜਿਆ ਫਿਰ ਤੈਨੂੰ ਕੋਈ ਪੋਹ ਨਹੀਂ ਸਕੇਗਾ। ਪੇਖਿਓ ਲਾਲਣ ਉਹ ਵਾਹਿਗੁਰੂ ਅਕਾਲ ਪੁਰਖ, ਜਿਹੜਾ ਪਿਆਰ ਕਰਨ ਵਾਲਾ ਹੈ, ਕੇਵਲ ਤਨ ਦੇ ਵਿਕਾਰ ਹੀ ਦੂਰ ਨਹੀਂ ਕੀਤੇ, ਆਖਿਆ ਇਹ ਸ਼ਬਦ ਜਿਹੜਾ ਹੈ ਤੇਰੇ ਭਰਮ ਦੇ ਪਰਦੇ ਕੱਟ ਦੇਗਾ। ਬਾਲਾ ਪ੍ਰੀਤਮ ਦੀ ਬਾਤ ਲਿਖਦਿਆਂ ਭਾਈ ਸਾਹਿਬ ਭਾਈ ਨੇ, ਹਮੂ ਹਰ ਕ੍ਰਿਸ਼ਨ ਫਜ਼ਲ ਜੂਦ, ਹਕ ਹਕਸ਼ ਅੱਜ ਖਾਸ ਗਾ ਬਰਸ ਤੂਦ, ਮਿਆਨੇ ਹੱਕ ਵਾ ਉਹ ਫਸਲ ਵਰਕ, ਸਾਡੇ ਵਰਕ ਪੜਦਾ, ਸਾਡੇ ਵਿੱਚ ਇੱਕ ਪੜਦਾ ਬਣਿਆ ਹੋਇਆ, ਉਸ ਪੜਦੇ ਨੂੰ ਗੁਰੂ ਤੋੜ ਸਕਦਾ ਹੈ। ਜਦੋਂ ਗੁਰੂ ਕਾ ਸ਼ਬਦ ਲੈਣਾ ਹੈ ਤੂੰ ਤੇਰੇ ਅੰਦਰ ਉਹ ਪੜਦਾ ਟੁੱਟ ਜਾਂਦਾ ਹੈ। ਇਸ ਵਾਸਤੇ ਸਾਹਿਬ ਜੀ ਕਹਿੰਦੇ ਰੂਪ ਅਨਰੂਪ ਮੇਰੋ ਕੱਛ ਨਾ ਵਿਚਾਰਿਓ, ਪ੍ਰੇਮ ਗਏ ਹੋ ਮੋਏ ਹਰ ਰੰਗ ਭੀਨ, ਪੇਖਿਓ ਲਾਲਣ ਪਾਠ ਬੀਚ ਹੋਏ, ਉਹ ਪੜਦਾ ਖਤਮ ਹੋ ਗਿਆ। ਆਨੰਦ ਚਿੱਤਾ, ਆਨੰਦ
ਜਿਹਦਾ ਹਰ ਵਕਤ ਖੇੜਾ ਰਹਿਣਾ। ਪਰ ਆਨੰਦ ਮਿਲਦਾ ਕਿੱਥੋਂ ਹੈ? ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣੇ ਆ। ਗੁਰੂ ਕੋਲੇ ਆਏਗਾ ਕਹਿਣ ਨਾਲ ਆਨੰਦ ਨਹੀਂ। ਚਿੱਤ ਜਿਹੜਾ ਹੈ ਹਰਖੈ ਪਤੀਨ, ਉਹ ਖੇੜੇ ਵਿੱਚ ਹੋਏਗਾ। ਫਿਰ ਕੁਛ ਵੀ ਹੋ ਜਾਵੇ, ਸਤਿਗੁਰ ਨੇ ਪੂਰਨੇ ਪਾਏ ਆਪ, ਅਨੰਦਪੁਰ ਸਾਹਿਬ ਉਜਾੜਤਾ, ਪੁੱਤਰ ਸ਼ਹੀਦ ਕਰਤੇ, ਮਾਛੀ ਵਾਲੇ ਜੰਗਲ ਚ ਪੈ, ਯਾਰੜੇ ਦਾ ਸੰਸਥਰ ਚੰਗਾ, ਭੱਠ ਖੇੜਿਆਂ ਦੇ ਰਹਿਣਾ, ਉਹ ਹਰ ਵਕਤ ਆਨੰਦ ਵਿੱਚ। ਤਿਸੀ ਕੋ ਗ੍ਰਹਿ, ਹੁਣ ਤਿਸ ਦੇ ਅੱਗੇ ਆ ਹੀ, ਤੇ ਤਿਸ ਦਾ ਸਸਾ ਮੁਕਤਾ, ਹੀ ਕਰਕੇ ਔਂਕੜ ਉੱਡ ਗਿਆ ਤੇ ਤਿਸ ਦਾ ਅਰਥ ਹਰ ਗਿਆ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ। ਹੁਣ ਤੇਰਾ ਇਹ ਸਰੀਰ, ਤੇਰਾ ਇਹ ਹਿਰਦਾ, ਇਹ ਵਾਹਿਗੁਰੂ ਦਾ ਹੁਕਮ। ਹੁਣ ਤੂੰ ਇਹ ਨਹੀਂ ਕਹਿੰਦਾ ਮੇਰਾ ਘਰ, ਹੁਣ ਕਹਿੰਦਾ ਕੀ, ਇਹ ਮੇਰੇ ਵਾਹਿਗੁਰੂ ਨੇ ਮੈਨੂੰ ਦੌਲਤ ਖਾਨਾ ਰਹਿਣ ਵਾਸਤੇ ਬਖਸ਼ਿਆ, ਘਰ ਉਹਦਾ ਹੈ ਮੇਰਾ। ਫਿਰ ਕਹਿੰਦਾ ਇਹ ਤਨ ਮੇਰਾ ਨਹੀਂ, ਇਹ ਤਨ ਵੀ ਉਹਦਾ। ਫਿਰ ਕਹਿੰਦਾ ਮਨ ਮੇਰਾ ਨਹੀਂ, ਮਨ ਵੀ ਉਹਦਾ। ਫਿਰ ਕਹਿੰਦਾ ਮੈਂ ਤਨ ਤੇ ਮਨ ਨਾਲ ਧਨ ਕਮਾਇਆ, ਮੇਰਾ ਧਨ ਵੀ ਸਾਰਾ ਉਹਦਾ ਹੈ, ਮੇਰਾ ਵਿੱਚ ਕੁਛ ਨਹੀਂ ਹੈਗਾ। ਤਿਸ ਹੀ ਕੋ ਗ੍ਰਹਿ, ਹੁਣ ਘਰ ਉਹਦਾ ਹੋ ਗਿਆ, ਰਖਵਾਲਾ ਹੋ ਗਿਆ, ਤੇ ਜਿੱਥੇ ਉਹ ਰਾਖਾ ਹੋਵੇ ਉੱਥੇ ਕੋਈ ਹਮਲਾ ਨਹੀਂ ਕਰ ਸਕਦਾ। ਸੋਈ ਪ੍ਰਭ ਨਾਨਕ, ਇਹਦਾ ਵਿਸ਼ਰਾਮ ਨਾਨਕ ਤੇ ਹੈ ਕਿ ਮੇਰਾ ਵਾਹਿਗੁਰੂ ਜੋ ਸਰੂਪ ਗੁਰੂ ਨਾਨਕ ਸਾਹਿਬ ਜਿਹੜਾ ਮੈਨੂੰ ਗੁਰੂ ਰੂਪ ਚ ਮਿਲਿਆ, ਹੁਣ ਮੈਨੂੰ ਇਹ ਪ੍ਰਕਾਸ਼ ਹੈ ਵੀ ਮੇਰਾ ਵਾਹਿਗੁਰੂ ਗੁਰੂ ਨਾਨਕ ਹੈ। ਸੋਈ ਪ੍ਰਭ ਨਾਨਕ ਸੋ ਠਾਕੁਰ, ਉਹੀ ਵਾਹਿਗੁਰੂ ਅਕਾਲ ਪੁਰਖ ਹੈ। ਤਿਸ ਹੀ ਕੋ ਧੀਨ, ਤਿਸ ਦਾ ਸੱਸਾ ਫਿਰ ਔਂਕੜ ਹੈ, ਅੱਗੇ ਹੀ ਆ ਗਿਆ, ਤੇ ਤਿਸ ਦਾ ਅਰਥ ਹੋ ਗਿਆ ਪਰਮੇਸ਼ਰ ਵਾਹਿਗੁਰੂ। ਧੀਨ ਅਧੀਨ, ਮੈਂ ਕਿਹਦਾ ਗੁਲਾਮ ਆ? ਆਪਣੇ ਗੁਰੂ ਗੁਰੂ ਨਾਨਕ ਸਾਹਿਬ ਦਾ। ਮੈਂ ਕਿਹਦਾ ਗੁਲਾਮ ਆ? ਪਰਮੇਸ਼ਰ ਦਾ। ਤੇ ਭਾਈ ਨੰਦ ਲਾਲ ਜੀ ਨੇ ਇਹ ਲਿਖਿਆ ਹੈ, ਲਾਲ ਸਗੇ ਗੁਲਾਮ ਹੈ ਗੁਰ ਗੋਬਿੰਦ ਸਿੰਘ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਾ ਗੁਲਾਮ। ਦਾਗੇਦਾਰ ਨਾਮ ਹੈ ਗੁਰ ਗੋਬਿੰਦ ਸਿੰਘ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਾ ਦਰ ਦਾ ਗੁਲਾਮ ਆ, ਮੈਂ ਕੂਕਰ ਹਾਂ ਗੁਰੂ ਗੋਬਿੰਦ ਸਿੰਘ ਦਰ ਦਾ, ਲੇਕਿਨ ਮੈਂ ਦਾਗਿਆ ਹੋਇਆ ਮੈਂ ਗੁਰੂ ਗੋਬਿੰਦ ਸਿੰਘ ਦਾ। ਲਾਲ ਸਗੇ ਗੁਲਾਮ ਹੈ ਗੁਰ ਗੋਬਿੰਦ ਸਿੰਘ, ਦਾਗੇਦਾਰ ਨਾਮ ਹੈ ਗੁਰ ਗੋਬਿੰਦ ਸਿੰਘ, ਰੇਜਾ ਚੀਨੇ ਖਾਣ ਗੁਰ ਗੋਬਿੰਦ ਸਿੰਘ, ਮੈਂ ਗੁਰੂ ਗੋਬਿੰਦ ਸਿੰਘ ਦੇ ਮਰਦ ਦਰ ਦਾ ਟੁਕੜੇ ਖਾਣ ਵਾਲਾ। ਜੇ ਕੰਮ ਤਰੀਨ ਸਿੰਘਾਣ ਹੈ ਗੁਰ ਗੋਬਿੰਦ ਸਿੰਘ, ਜਿਹੜਾ ਪਹਿਲਾ ਸੀਗਾ ਉਹ ਸੱਗ ਸੀਗਾ, ਜਿਹੜਾ ਇੱਥੇ ਆ ਇਸ ਸੱਗ ਨਹੀਂ ਹੈਗਾ ਸਿੰਘਾਣ। ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਸਿੰਘਾਂ ਦੇ ਵਿੱਚ ਕਮੀਨਾ ਵਾਂ, ਸਭ ਤੋਂ ਮਾੜਾ ਮੈਂ ਆ। ਪਰ ਕਹਿੰਦਾ ਮੈਂ ਕੀ ਕਰਨਾ ਚਾਹੁੰਦਾ ਵਾਂ? ਬਾਤ ਜਾਨ ਪੈਦਾਇਸ਼ ਗੁਰ ਗੋਬਿੰਦ ਸਿੰਘ, ਮੈਂ ਆਪਣੀ ਜਾਨ ਜਿਹੜੀ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੂੰ ਕੁਰਬਾਨ ਕਰਦਾ। ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਦਰ ਦੀ ਧੂੜੀ ਮੰਗਦਾ ਵਾਂ। ਸਾਹਿਬ ਜੀ ਕਹਿੰਦੇ ਇਸ ਵਾਸਤੇ ਗੁਰੂ ਕੋਲੇ ਆਈ, ਜਦੋਂ ਗੁਰੂ ਦੇ ਅਧੀਨ ਹੋ ਗਿਆ ਉਦੋਂ ਗੁਰੂ ਤੇਰੇ ਤੇ ਕਿਰਪਾ ਕਰੇਗਾ। ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਤੇਰੇ ਉੱਤੇ ਇਹੋ ਜਿਹੇ ਗੁਣ ਕਰ ਦੇਗਾ ਕਿ ਫਿਰ ਤੂੰ ਆਪਣੇ ਆਪ ਨੂੰ ਉੱਚਾ ਨਹੀਂ ਉਖਾਏਗਾ। ਜੇ ਉੱਚਾ ਖਾ ਰਿਹਾ ਤੇਰੇ ਅੰਦਰ ਈਗੋ ਏ ਹਉਮੇ ਆ, ਤੇ ਉਹ ਹੰਗ ਉੱਚਾ ਅਖਾਉਣ ਵਾਲੀ ਖਤਮ ਹੋ ਜਾਏਗੀ, ਤੂੰ ਉਹਦੇ ਅਧੀਨ ਹੋ ਗਿਆ।
ਫਿਰ ਤੈਨੂੰ ਕੋਈ ਪੁੱਛਿਆ ਕਿਵੇਂ ਦੂਰ ਕੀਤੇ ਆ, ਤੇ ਮੈਂ ਨੀ ਦੂਰ ਕੀਤੇ, ਇਹ ਗੁਰੂ ਨੇ ਕਿਰਪਾ ਕੀਤੀ ਏ। ਪੰਜ ਦੋਖ ਔਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ ਜਿਹੜੇ ਰੋਗ ਵੱਡਿਆਂ ਵੱਡਿਆਂ ਨੂੰ ਠੱਕ ਕੇ, ਜੇ ਤੂੰ ਕੋਈ ਨੀ ਬਚਿਆ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਮੇਰੇ ਤੇ ਕਿਰਪਾ ਕਰਤੀ ਏ, ਕਿਰਪਾ ਕੀਤੀ, ਮੈਂ ਉਹਦੇ ਅਧੀਨ ਹੋ ਗਿਆ ਵਾ। ਹੁਣ ਮੇਰਾ ਰਾਖਾ ਉਹ ਏ, ਜਿਹਦਾ ਰਾਖਾ ਉਹ ਏ, ਜਿਸ ਕਾ ਰੱਖ ਸਾਹਿਬ ਡਾਡਾ ਹੋਏ, ਜਿਸ ਨੂੰ ਮਾਰ ਨਾ ਸਕੇ ਕੋਏ। ਹੁਣ ਮੈਨੂੰ ਕੋਈ ਮਾਰ ਨਹੀਂ ਸਕਦਾ, ਕੋਈ ਵਿਸ਼ਾ ਵਿਕਾਰ ਜਦੋਂ ਕਿਉਂ ਨਿਰਮਲ ਹੋ ਗਿਆ, ਪ੍ਰਵਾਨ ਹੋ ਜਾਏਗਾ। ਜਿਹੜਾ ਪ੍ਰਵਾਨ ਹੋਇਆ ਉਹਦੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ ਕਰੇ। ਆਨੰਦ ਸਾਹਿਬ ਦਾ ਪਾਠ ਸਾਰੇ ਰਲ ਕੇ ਕਰਾਏ, ਹੋਈਆਂ ਭੁੱਲਾਂ ਦੀ ਮਾਫੀ ਕਰੋ ਕਿਰਪਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈ ਹਰਦਾਸ।

ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਗੁਰ ਨਾਉ ਨਿਧਿਆ ਵਹਿ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਜਲਾਈ ਦੇ ਗਵਾਹੀ ਦੇ ਕੇ ਅੰਡ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਆਵੈ ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਤ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮੰਨੀ ਮਾਂ ਮਤ ਉੱਚੀ ਮਤ ਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਗੁਰੇ ਦਰਸ਼ਨ ਦੀ ਧਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਵਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦਾ ਸੁੰਦਰ ਦੀਵਾਨ ਸਾਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਬ੍ਰੰਥ ਆਪ ਜੀ ਨੇ ਪ੍ਰਕਾਸ਼ ਮਨ ਹੋ ਕੇ ਦਰਸ਼ਨ ਦਾਰੇ ਬਖਸ਼ੇ ਬ੍ਰੰਥ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਬੋੜੀ ਨਾਨਕ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸਵਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਦਾਤਾ ਬਖਸ਼ਣੀਆਂ ਕੁਲਦੀਪ ਸਿੰਘ ਵੱਲੋਂ ਆਪਣੇ ਪਿਤਾ ਜੋਗਿੰਦਰ ਸਿੰਘ ਦੀ ਮਿੱਠੀ ਯਾਦ ਵਿੱਚ ਅਰਦਾਸ ਕਰਦੇ ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਕਿਰਪਾ ਕਰਨੀ ਵਿਛੜਿਆ ਚਰਨਾਂ 'ਚ ਨਿਵਾਸ ਬਖਸ਼ਣਾ ਪਰਿਵਾਰ ਸਿੱਤੇ ਮੇਰ ਪਾਥਾ ਹੱਥਰ ਕੇ ਭਾਣਾ ਬਲ ਮੰਨਾ ਬਲ ਬਖਸ਼ਣਾ ਸੁਬੇਨਤੀਆਂ ਪਰਿਵਾਰ ਦੀਆਂ ਗੁਰਮਿਸਾਲ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੇ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜੀ ਵਰਤਾਉਣ ਦੀ ਆ ਕੇ ਬਖਸ਼ੂ ਬੇਨਤੀਆਂ ਗੁਰਮਿਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਹੈ ਜੋਤ ਸਭ ਰੂਪੀ ਰਹੇ ਪਰ ਭਨ ਮਥੇਰਾ ਕਛ ਭੇਦ ਨਹੀਂ ਗੁਰੂ ਅਰਜੁਨ ਪ੍ਰਤਾਖਿਆ ਹਾਰੋ ਸੋ ਕਹੋ ਟਲ ਗੁਰ ਸੇਵੀਆ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਅਸੂਰੀ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਹੋ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਚ ਵਾਹਿਗੁਰੂ ਗੁਰਮੰਤਰ ਦੇ ਜਾਪ ਕਰਕੇ ਨਾਮ ਜਪ ਕੇ ਪਿੱਤਰ ਗੁਰਬਾਣੀ ਪਾਠ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਧਰਮ ਕਰੋ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣ। ਸਾਧਸੰਗ ਜੀ ਆਉਣ ਵਾਲੇ ਨਵੰਬਰ ਦੇ ਮਹੀਨੇ ਵਿੱਚ 21 ਨਵੰਬਰ ਨੂੰ ਦਿਨ ਸ਼ਨਿਚਰਵਾਰ ਗੁਰਦੁਆਰਾ ਸਾਹਿਬ ਕੇ ਸਵੇਰੇ 10 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ, ਅੰਮ੍ਰਿਤ ਸੰਚਾਰ ਹੋ ਰਹੇ ਹਨ। ਜਿਹਨਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਆਪਣੇ ਨਾਮ ਲੈਬ ਵਿੱਚ ਲਿਖਾ ਸਕਦੇ ਹੋ ਜੀ, ਨਾਮ ਦੀ ਦਾਤ ਅੰਮ੍ਰਿਤ ਦਾਤ ਪ੍ਰਾਪਤ ਕਰਕੇ ਜਨਮ ਸਵੇਲਾ ਕਰੋ। ਇੱਥੇ ਹੀ ਅੰਮ੍ਰਿਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸਾਹਿਬਾਨ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦ ਸੱਚ ਜਗਾਰ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਬੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਬੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸਾਹਿਬਾਂ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਸਲ ਦੁਆਰ ਕੋ ਛਾੜ ਕੇ ਗਹਿ ਤੁਹਾਰੋ ਦੁਆਰ ਬਾਹੀਂ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸੁਣੀ ਅਰਦਾਸ ਸਵਾਮੀ ਮੇਰੇ ਸਰਬ ਕਲਾ ਬਣੇ ਆਈ ਪ੍ਰਗਟ ਪਈ ਸਗਲੇ ਯੁਗਿਆਂਤਰ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru,
Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru,
Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Guru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੁੱਚਾ ਕਰਕੇ ਆਇਆ ਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ।

Bye.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਏਕ ਤੂੰ ਹੀ ਏਕ ਤੂੰ

तुम करो भला हम भलो न जाने तुम सदा सदा।

なんか

0: ਰਾਸ਼ਟਰਪਤੀ
1: ਸਿਮਰੋ ਸਿਮਰ ਸਿਮਰ ਸੁਖ ਪਾਵੋ
0: ਕਲ ਕਲੇਸ਼ਾਂ ਮਨ ਮਿਟਾਵੋ
1: ਸਿਮਰੋ ਜਾਸ ਬਸਮਰੇ ਕੈ
0: ਨਾਮ ਜਪਤਿਆ ਗਣਤ ਅਨੇਕੈ
1: ਪ੍ਰਾਣ ਸਿਮਰਤ ਸੋਧਾ।

0: ਸਦਾ ਸਿਮਰਨ ਸਾਧ ਕੇ ਸੰਗ
1: ਸਰਬ ਨਿਦਾਨ ਨਾਨਕ ਹਰ ਰੰਗ
0: ਕੈ ਸਿਮਰਨ ਨਿਧ ਸਜਣੋ ਨਿਦ
1: ਕੈ ਸਿਮਰਨ ਗਿਆਨ ਗਿਆਨ ਤਤ ਬੁੰਦ
0: ਕੈ ਸਿਮਰਨ ਜਪ ਤਪ ਪੂਜਾ
1: ਕੈ ਸਿਮਰਨ ਬਿਨਸੈ ਦੂਜਾ
0: ਕੈ ਸਿਮਰਨ ਤੀਰਥੇ ਇਸ਼ਨਾਨੀ
1: ਕੈ ਸਿਮਰਨ ਦਰਗਹਿ ਮਾਨੀ
0: ਕੈ ਸਿਮਰਨ

0: ਕੇ ਸਿਮਰਨ ਤ੍ਰਿਸ਼ਨਾ
1: ਬੁਝੈ, ਪ੍ਰਭ ਕੇ ਸਿਮਰਨ ਸਭ ਕੇ ਸੁਝੈ,
0: ਪ੍ਰਭ ਕੇ ਸਿਮਰਨ ਨਾਹੀ ਜਮ ਤ੍ਰਾਸਾ,
1: ਪ੍ਰਭ ਕੇ ਸਿਮਰਨ ਪੂਰਨ ਆਸਾ,
0: ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ,
1: ਅੰਮ੍ਰਿਤ ਨਾਮ ਰਿਤ ਮਾਏ ਸਮਾਏ,
0: ਪ੍ਰਭ ਜੀ ਬਸੇ ਸਾਧ ਕੀ ਰਸਨਾ,
1: ਨਾਨਕ ਜਨ ਕਾ ਦਾਸਨ ਦਸਨਾ,
0: ਪ੍ਰਭ ਕੋ ਸਿਮਰੇ ਸੇ ਤਨਵੰਤੇ,
1: ਪ੍ਰਭ ਕੋ ਸਿਮਰੇ ਸੇ ਪਤਵੰਤੇ,
0: ਪ੍ਰਭ ਕੋ ਸਿਮਰੇ ਸੇ

0: ਕੋ ਸਿਮਰੇ ਸੇ ਪਰ ਉਪਕਾਰੀ,
1: ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ,
0: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ,
1: ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ,
0: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ,
1: ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ,
0: ਪ੍ਰਭ ਕੋ ਸਿਮਰੇ